0: ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿਟਿਓ ਜਾਏ ਸੁੱਚਾ ਹੋਇਆ ਕਿ ਜੇ ਵਿਆਹ ਲੱਗਾ ਬਣ ਸਲੋਕ ਹੱਥੀ ਜਾਈ ਸੱਟਿਆ ਕਿਸੇ ਲੱਗਾ ਦੋਕ ਅਣ ਦੇਵਤਾ ਪਾਣੀ ਦੇਵਤਾ ਬੈਸੁਨ ਤੁਰ ਦੇਵਤਾ ਨੂੰ ਪੰਜਵਾਂ ਪਾਇਆ ਕਿੱਤ ਤਾਂ ਹੋਇਆ ਪਾਪ ਵਿੱਚ ਪਾਪੀ ਸਿਰ ਤਨ ਕੱਢਿਆ ਤੁਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾਮ ਚ ਵੀ ਨਾਵੇ ਰਸਤਾ ਹੈ ਨਾਨਕੇ ਵੇ ਜਾਣੀਏ ਤਿਤ ਮੁਖ ਤੁਕਾਂ ਪਾਹੇ
1: ਮਹੱਲਾ ਪਹਿਲਾ ਭੰਡ ਜੰਮੀਆਂ ਭੰਡ ਨਿੰਮੀਆਂ ਭੰਡ ਮੰਗਣ ਵੇ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਬੂਆ ਭੰਡ ਭਾਲੀਏ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਕੀਐ ਜਿਤ ਜੰਮੇ ਰਾਜਾ ਭੰਡੋਈ ਭੰਡ ਉਪਜਾਇ ਭੰਡੇ ਬਾਜ ਨਾ ਕੋਇ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ।

ਹਰ ਸਭ ਤੀਰਥ ਜੇ ਨਹਾਵੈ ਉਤਰ ਨਾਹੀ ਮੈਲ ਜਿਨ ਪਟੇ ਦਰਬਾਰ ਕੁਦਰਤੇ ਭਲੇ ਸੰਸਾਰ ਤਿੰਨੇ ਹੋਣ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੈ ਚੁੱਪ ਵੀ ਕਰ ਜਾਏ

0: ਨਾਨਕਾ ਜਿਉਂ ਤੇਲ ਪੌੜੀ ਆਪੇ ਕਰਨਾ
1: ਕੀਓ ਪੱਕੀ ਸਾਰੀਏ ਜੋ ਅਸ ਚੱਲ ਸੀ ਸਭ ਕੋ ਆਈ ਆਈ ਵਾਰੀਏ ਜਿਸ ਜੀ ਪਗੜੀਏ ਕਿਉਂ ਸਾਹਿਬ ਮਨੋ ਵਿਸਾਰੀਏ ਆਪਣਾ ਜੀ ਆਪਣਾ
2: ਪੌੜੀ ਆਪੇ ਹੀ ਕਰਨਾ ਕੀ ਉਹ ਕੱਲ ਆਪੇ ਹੀ ਤੈ ਧਾਰੀਏ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਿਸਾਰੀਏ

0: ਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਨਿਹਾਰੀਏ ਪਾਸਾ ਟਾਲੀਏ ਕਿਸ ਲਾਹੇ ਉੱਪਰ ਟਾਲੀਏ ਕਿਸ ਲਾਹੇ ਉੱਪਰ ਟਾਲੀਏ
1: ਪੌੜੀ ਜਿਤ ਸਵਿਆ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲਾ ਕੀਚਾਈ ਦੇ ਲੰਮੀ ਨਜ਼ਰ ਨਿਹਾਲੀਐ ਜਿਉ ਸਾਹਿਬ ਨਾਲ ਨਿਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ

0: ਦਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਅਈ ਬਣਿਆ ਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸ਼ਬਦ ਦਾਸ
1: ਮਹੱਲਾ ਦੂਜਾ ਨਾਲੇ ਆਣੀ ਦੋ ਸ਼ਿਵ ਡਾਰੂ ਸੋਨੇ ਹੋ ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ
0: ਦੂਜੀ ਪੀਵੇ ਰਸ ਪੌੜੀ ਚੱਕ ਲਗੇ ਚੱਕਰੀ ਜੇ ਚੱਲੇ
1: ਖਸਮੇ ਪਾਏ ਹੁਰਮਤ ਸ਼ੋਗਲੀ ਉਹ ਵਜੋ ਦੂਣਾ ਖਾਏ ਖਸਮ ਕਰੇ ਬਰਾਬਰੀ
0: ਫਿਰ ਗੈਰਤ
1: ਅੰਤਰ ਪਾਏ ਵਜੋ ਗੁਆਏ ਅਗਲਾ ਮੋਹੇ ਮੋਹੇ ਪਾਣਾ ਤਾਏ ਜਗਤ ਤਥਾ ਗੁਨਾ ਕਿਸ ਕਹੀਐ
0: ਕਈਆਂ
1: ਸਾਬਾਸ ਨਾਨ ਧੁੱਪ ਨਾ ਚੱਲੇ
0: ਨਾਲ ਖਸਮ ਚੱਲੇ ਅੰਦਾ ਚੱਲੇ ਅੰਦਾ ਚੱਲੇ ਅੰਦਾ
2: ਪੌੜੀ ਚਾਕਰ ਲੱਗੇ ਚਾਕਰੀ ਚੱਲੇ ਖਸਮੇ ਪਾਏ ਹੁਰਮਤ ਤਸਨੋ ਅਗਲੀ ਉਹ ਜੋ ਵੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗੁਆਏ ਅਗਲਾ ਮੋਹ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਓ ਨਾ ਤਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ।

0: ਪੌੜੀ ਨਾਨਕ ਧਰਨਾ ਜਾਪਣੀ ਹਰਤਾਂ ਕੇ ਭਾਰਾਵਾਰ ਆਪ ਕਰਾਏ ਸਾਖੀ ਫਰਾਬ ਕਰਾਏ ਮਾਰ ਇੱਕ ਨਾ ਗਲੀ ਜੰਜੀਰਿਆਂ ਤੁਰੀ ਚੜੇ ਬਸਿਆ ਆਪ ਕਿਰਾਏ ਕਰਿਆ ਫੋ ਕੈਸੋ ਕਰੀ ਪੁਕਾਰ ਨਾਨ ਕਰਨਾ ਜਿਨਕੀਆ ਫਿਰ ਕਿਸ ਹੀ ਕਰਨੀ ਸਾ
1: ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰੱਖ ਲਏ ਹਰ ਜੀਓ ਹਰਣਾ ਅਖਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨ ਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਭੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਹਰ ਜੁਗ
2: ਜੁਗ ਭਗਤ ਪਾਇਆ
1: ਭੈਜ ਰੱਖਦਾ ਰਾਮ ਰਾਜੇ ਵਰਣਾ
2: ਕਿਸ ਦੁਸ਼ਟ ਮਾਰ ਮਾਰਿਆ
1: ਪ੍ਰਹਿਲਾਦ
2: ਤਰਾਇਆ ਭਗਤਾਂ ਦੀ ਅਨੰਦ ਤਾਂ ਪਿੱਟ ਦੇ
3: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੀ ਸੀ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਚੋਣ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ
4: ਸੂਫੀਆਨਾ ਰੰਗ ਸਮਾਤ ਫਮਾਓ ਸੂਫੀਆਨਾ ਰੰਗ

ਹਰ ਮੁਖ ਪਾਰ ਸਡੇ ਥੋ ਮੈਂ ਹਰ ਬੁਡੰਦੜ ਸੁਹਣੀਏ ਜੋ ਆਵਾਜ਼ ਬੁਡੰਦੋ ਦਿੱਤੀ ਮੈਂ ਹਰ ਦਰਿਆ ਮੈਂ ਟਿਪੀ ਪਿਓ ਇੱਕ ਬੇ ਤਾਈ ਪਹੁੰਚਦੇ ਪਹੁੰਚਦੇ ਬੇਈ ਪ੍ਰੇਮੀ ਥਕਜੀ ਪਿਆ ਇੱਕ ਬੇ ਜੋ ਹੱਥ ਝਲੇ ਲੜਦਾ ਵਿਆ ਸਿੰਧੂ ਜੇ ਸੀਰ ਮੇ।

0: ਕਿਆ ਬਹੁਤ
1: ਜ਼ਰਾ ਵਿਚਾਰ ਕਰੀ ਦੁਨੀਆ ਤੋਂ ਉੱਚ ਸ਼ਾਨ ਕਿਉਂ ਹੈ ਜਿੱਥਾਂ ਦਾ ਖਾਂਦੇ ਹੋ ਤੂੰ ਪ੍ਰੇਮ ਕਰ ਸੀ ਤਾਂ ਮਿਲ ਸੀ ਏਡਾ ਗੁਣਾ ਕਰਕੇ ਤੂੰ ਪ੍ਰੇਮ ਕਰ ਸੀ ਤਾਂ ਮਿਲ ਸੀ ਏਡਾ ਗੁਣਾ ਕਰਕੇ ਪਲੇ ਸੇ ਨਫ਼ਰਤ ਪਰਾਉਣਾ ਪੋਸੀ ਹਾਂ ਡਰ ਡਰ ਕੇ
0: ਵਾਹ ਕਿਆ ਬਾਤ

0: ਆਪਣੀ
1: ਕਵਿਤਾ ਦਿਲ ਦੇ ਬਲਬਲੇ ਉੱਠਦੇ ਪੈਣ ਕਵਿਤਾ ਮੇਰੀ ਪੇਸ਼ ਹੈ ਦੁਨੀਆਂ ਦੇ ਜਿਹਦੇ ਬਿਨਾਂ ਸਾਡਾ ਗੁਜ਼ਾਰਾ ਕੋਈ
2: ਸਵਾਗਤ
1: ਕਿਸੇ ਦਾ ਵੀ ਗੁਜ਼ਾਰਾ ਕੋਈ ਨੀ
2: ਜੀ ਹਾਂ
1: ਮੈਂ ਤਾਂ ਕਹਿੰਦਾ ਇਸ ਕਵਿਤਾ ਦੇ ਅਗਰ ਅਮਲ ਕਰਨ ਲੋਕ ਤਾਂ ਸੁਖੀ ਕੀ ਦੱਸਣ ਜੋ ਮੈਂ ਆਖਣਾ ਚਾਹੁੰਦਾ
2: ਬਿਲਕੁਲ
1: ਤੇ ਪੇਸ਼ ਹੈ ਇਹ ਕਵਿਤਾ ਜ਼ਾਇਆ ਦੇ ਚਰਨਾਂ ਵਿੱਚ ਸਮਰਪਿਤ ਹੈ ਤੇ ਮੈਂ ਸਭ ਕੋ ਇਹ ਗੱਲ ਕਰੇ ਸਾਂ

ਮੁਮਿਨ ਅੱਜ ਦੇ ਇਸ ਦੇਸ਼ ਮਜਲਿਸ ਦੇ ਸਿਲਸਿਲੇ ਹੋਣਗੇ। ਅੱਜ ਦੀ ਗੱਲ ਰੋਜ਼ਾਨਾ ਸਾਡਾ ਮੌਜੂ ਹੁੰਦਾ ਹੈ ਕੋਈ ਨਾ ਕੋਈ, ਔਰ ਅੱਜ 31 ਮਈ ਦਾ ਦਿਨ ਹੈ, ਨੋ ਟੋਬੈਕੋ ਡੇ, ਯਾਨੀ ਕਿ ਫੇਫੜਿਆਂ ਦਾ ਦੁਸ਼ਮਣ ਤੰਬਾਕੂ। ਇਸ ਵਿਸ਼ੇ ਤੇ ਗੱਲਬਾਤ ਹੋਏਗੀ। ਦੁਪਹਿਰ ਦੀਆਂ ਇਹ ਪ੍ਰੋਗਰਾਮ ਹੋਏਗਾ ਤੇ ਲੋਕ ਰੰਗ ਲੋਕ ਸੰਗੀਤ ਦੇ ਤਹਿਤ ਅੱਜ ਸਾਡੇ ਗਾਇਕ ਕਲਾਕਾਰ ਨੇ ਰੁਖਸਾਨਾ ਬੇਗਮ, ਇਸ ਇਲਾਵਾ ਤਮੰਨਾ।

ਸਮੇਂ ਨੇ ਸਨ ਨਾਚ ਦੀ ਇਸ ਦੇਸ ਪੰਜਾਬ ਦੇ ਸਿਲਸਿਲੇ ਤੇ ਹੁਣ ਅੱਜ ਦੀ ਗੱਲ ਸਮਾਂ ਹੈ ਅੱਜ ਦੀ ਗੱਲ ਦਾ ਔਰ ਅੱਜ ਦੀ ਗੱਲ ਦਾ ਸਾਡਾ ਮੌਜੂ ਹੈ ਵਰਲਡ ਨੋ ਟਬੈਕੋ ਡੇ ਯਾਨੀ ਕਿ ਫੇਫੜਿਆਂ ਦਾ ਦੁਸ਼ਮਣ ਤੰਬਾਕੂ ਸਾਲ 2026 ਹੈ ਔਰ ਹਰ ਸਾਲ ਕੋਈ ਨਾ ਕੋਈ ਥੀਮ ਹੁੰਦਾ ਸਾਲ 2026 ਵਿਚ ਵਿਸ਼ਵ ਤੰਬਾਕੂ ਦਿਵਸ ਦਾ

ਥਿਨ ਹੈ। ਆਕਰਸ਼ਣ ਦਾ ਪਰਦਾਫਾਸ਼ ਨਿਕੋਟਿਨ ਤੇ ਤੰਬਾਕੂ ਦੀ ਲੱਤ ਦਾ ਮੁਕਾਬਲਾ ਕਰਨਾ। ਹੁਣ ਇਹ ਥੀਮ ਉਜਾਗਰ ਕਰਦਾ ਕਿ ਜਿਵੇਂ ਤੰਬਾਕੂ ਤੇ ਨਿਕੋਟਿਨ ਉਦਯੋਗ ਬੱਚਿਆਂ ਤੇ ਕਿਸ਼ੋਰਾਂ ਲਬਾਉਣ ਉਤਪਾਦਾਂ ਈ ਸਿਗਰਟ ਨਿਕੋਟਿਨ ਪਾਊਚ ਤੇ ਸਮਾਨ ਉਤਪਾਦਾਂ ਸਮੇਤ ਨੂੰ ਦੁਬਾਰਾ ਪੈਕ ਕਰਦਾ ਤੇ ਮਾਰਕੀਟ ਕਰਦਾ। ਵਿਸ਼ਵ ਪੱਧਰ ਤੇ ਹਰ ਸਾਲ ਤੰਬਾਕੂ ਦੀ ਖੇਤੀ ਦੇ ਲਈ ਲਗਭਗ 35 ਲੱਖ ਹੈਕਟੇਅਰ ਧਰਤੀ ਨਸ਼ਟ ਖਰਾਬ ਹੋ ਜਾਂਦੀ ਹੈ। ਕੋਈ ਵੀ ਦਿਨ ਮਨਾਉਣ ਦਾ ਤਾਂ ਹੀ ਫਾਇਦਾ ਹੁੰਦਾ ਜੇਕਰ ਸਾਨੂੰ ਪਤਾ ਹੈ ਕਿ ਇਹਦੇ ਕਿੰਨੇ ਨੁਕਸਾਨ ਨੇ। ਫਿਰ ਵੀ ਦਿਨ ਨੂੰ ਮਨਾਉਣ ਦੀ ਕੀ ਲੋੜ ਹੈ? ਖਾਸ ਦਿਨ ਇਸੇ ਕਰਕੇ ਮਿੱਥੇ ਗਏ ਨੇ ਕਿ ਅਸੀਂ ਯਾਦ ਰੱਖੀਏ ਕਿ ਇਹ ਦਿਨ ਸਾਡੀ ਸਿਹਤ ਵਾਸਤੇ ਚੰਗਾ ਨਹੀਂ ਮੰਨਿਆ ਜਾਂਦਾ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਹਰ ਜਿਹੜਾ ਸ਼ਰੋਤਾ ਹੈ ਉਹ ਸਿਹਤਯਾਬ ਰਹੇ। ਹੁਣ ਤੰਬਾਕੂ ਦੇ ਕਾਰਨ ਜਿਹੜਾ ਹੈ ਹਰ ਸਾਲ ਬਹੁਤ ਸਾਰੀ ਧਰਤੀ ਖਰਾਬ ਹੋ ਜਾਂਦੀ ਹੈ, ਮਿੱਟੀ ਜਿਹੜੀ ਹੈ ਕਮਜ਼ੋਰ ਹੋ ਜਾਂਦੀ ਹੈ। ਵਿਸ਼ਵ ਪੱਧਰ ਤੇ ਹਰ ਸਾਲ ਲਗਭਗ 45 ਲੱਖ ਕਰੋੜ ਸਿਗਰਟ ਦੇ ਟੁਕੜੇ ਠੀਕ ਤਰ੍ਹਾਂ ਸੁੱਟੇ ਵੀ ਨਹੀਂ ਜਾਂਦੇ ਤੇ ਹਰ ਸਾਲ 80 ਕਰੋੜ ਕਿਲੋਗ੍ਰਾਮ ਵਿਸ਼ੈਲਾ ਜਿਹੜਾ ਹੈ ਇਹ ਜ਼ਹਿਰ ਪੈਦਾ ਕਰਨਾ ਤੇ ਹਜ਼ਾਰਾਂ ਰਸਾਇਣਾਂ ਨੂੰ ਹਵਾ, ਪਾਣੀ ਤੇ ਮਿੱਟੀ ਵਿਚ ਛੱਡਦਾ। ਤੰਬਾਕੂ ਦੀ ਖੇਤੀ ਵਿਚ ਵੱਡੀ ਮਾਤਰਾ ਦਾ ਪਾਣੀ ਦਾ ਉਪਯੋਗ ਧਰਤੀ ਤੇ ਜਿਹੜਾ ਜਲ ਸਰੋਤਾਂ ਨੂੰ ਘੱਟ ਕਰ ਰਿਹਾ ਹੈ ਤੇ ਇਸੇ ਤਰ੍ਹਾਂ ਤੰਬਾਕੂ ਦੀ ਤਲਬ ਨੂੰ ਰੋਕਣ ਦੇ ਲਈ ਬਿਨਾਂ ਚੀਨੀ ਵਾਲਾ ਚਿੰਗਮ ਗਮ ਜਾਂ ਹਾਰਡ ਕੈਂਡੀ ਚਬਾਇਆ ਜਾ ਸਕਦਾ ਹੈ। ਔਰ ਜਿਹੜਾ ਵਿਸ਼ਵ ਤੰਬਾਕੂ ਦਿਵਸ ਹੈ ਵੈਸੇ ਇਸ ਦਿਨਾਂ ਨੂੰ ਮਨਾਉਣ ਦੀ ਇਸ ਕਰਕੇ ਲੋੜ ਹੈ ਕਿ ਹਰ ਕੋਈ ਜਾਗਰੂਕ ਹੋਵੇ ਕਿ ਇਹ ਜਿਹੜੇ ਦਿਨ ਮਨਾਏ ਜਾਂਦੇ ਨੇ ਸਾਨੂੰ ਯਾਦ ਰਹੇ ਕਿ ਇਹ ਸਾਡਾ ਕਿੰਨਾ ਨੁਕਸਾਨ ਕਰ ਸਕਦਾ ਹੈ। ਮੰਨ ਲਓ ਪਰਿਵਾਰ ਵਿਚ ਇਕੋ ਹੀ ਮੈਂਬਰ ਹੈ, ਇਕੋ ਹੀ ਜੀ ਹੈ ਕਮਾਉਣ ਵਾਲਾ, ਜੇਕਰ ਤੰਬਾਕੂ ਦਾ ਸੇਵਨ ਕਰਦਾ ਤਾਂ ਬਿਮਾਰ ਹੋ ਸਕਦਾ ਹੈ, ਫੇਰ ਘਰ ਵਿਚ ਕੀ ਹੋਏਗਾ? ਇਸ ਇਲਾਵਾ ਕਿਸੇ ਵੀ ਤੰਬਾਕੂ ਦੇ ਪ੍ਰੋਡਕਟ ਤੇ ਲਿਖਿਆ ਹੁੰਦਾ ਹੈ ਕਿ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ, ਫੇਰ ਵੀ ਉਸ ਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਹੈ। ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਕਰ ਸਕਦੇ ਹਾਂ ਤੇ ਇਹ ਜਿਹੜਾ ਤੰਬਾਕੂ ਹੈ ਸਿਰਫ ਤੁਹਾਨੂੰ ਖਰਾਬ ਨਹੀਂ ਕਰਦਾ ਬਲਕਿ ਤੁਹਾਡਾ ਜਿਹੜਾ ਪਰਿਵਾਰ ਹੈ ਤੁਹਾਡਾ ਪੂਰਾ ਪਰਿਵਾਰ ਇਫੈਕਟ ਹੁੰਦਾ ਹੈ, ਪੂਰੇ ਪਰਿਵਾਰ ਤੇ ਅਸਰ ਪੈਂਦਾ ਹੈ ਕਿਉਂਕਿ ਪਰਿਵਾਰ ਤੁਹਾਡੀ ਇਕਾਈ ਹੈ, ਤੁਸੀਂ ਉਸ ਦੀ ਦੇਖਭਾਲ ਕਰਨੀ ਹੁੰਦੀ ਹੈ, ਤੁਸੀਂ ਉਸ ਦਾ ਧਿਆਨ ਰੱਖਣਾ ਤੇ ਜੇਕਰ ਤੁਸੀਂ ਇਸ ਤਰ੍ਹਾਂ ਸੇਵਨ ਕਰੋਗੇ, ਬਿਮਾਰ ਹੋ ਜਾਓਗੇ ਤੰਬਾਕੂ ਖਾ ਖਾ ਕੇ ਤਾਂ ਫੇਰ ਇਹ ਹੈ ਕਿ ਘਰ ਦੇ ਵੀ ਬਿਮਾਰ ਹੋਣਗੇ। ਤੁਸੀਂ ਆਪਣੇ ਨਾਲ ਆਪਣੇ ਪਰਿਵਾਰ ਦੇ ਨਾਲ ਸਮਾਜ ਨੂੰ ਵੀ ਬੰਦਾ ਜਿਹੜਾ ਹੈ ਬਿਮਾਰ ਕਰਦਾ ਹੈ। ਤੇ ਵਿਸ਼ਵ ਤੰਬਾਕੂ ਦਿਵਸ ਹਰ ਸਾਲ 31 ਮਈ ਨੂੰ ਆਉਂਦਾ ਹੈ, ਹਰ ਸਾਲ ਇਸ ਦਾ ਕੋਈ ਨਾ ਕੋਈ ਥੀਮ ਹੁੰਦਾ ਹੈ ਔਰ ਇਸੇ ਤਰ੍ਹਾਂ ਇਹ ਜਿਹੜੇ ਥੀਮ ਨੇ ਇਸ ਕਰਕੇ ਲਿਖੇ ਜਾਂਦੇ ਨੇ, ਇਸ ਕਰਕੇ ਸਾਨੂੰ ਦੱਸੇ ਜਾਂਦੇ ਨੇ ਕਿ ਸਾਨੂੰ ਪਤਾ ਹੋਵੇ ਕਿ ਇਹਨਾਂ ਦਾ ਕੀ ਨੁਕਸਾਨ ਹੈ, ਕਿ ਇਸ ਵਿਚ ਨੁਕਸਾਨ ਦਾ ਜਿਹੜਾ ਹੈ ਕੋਈ ਭਰਪਾਈ ਨਹੀਂ ਹੁੰਦੀ, ਹੋ ਹੀ ਨਹੀਂ ਸਕਦੀ ਕਿਉਂਕਿ ਇਕ ਵਾਰ ਜੇਕਰ ਇਨਸਾਨ ਨੇ ਇਸ ਦੀ ਲੱਤ ਪੈਦਾ ਕਰ ਲਈ ਫੇਰ ਉਸ ਨੂੰ ਇਹ ਛੁਡਾਉਣੀ ਬਹੁਤ ਹੀ ਮੁਸ਼ਕਿਲ ਹੁੰਦੀ ਹੈ। ਪਰ ਇਹ ਪਲੈਜ ਕਰਨਾ ਚਾਹੀਦਾ, ਇਹ ਕਸਮ ਖਾਣੀ ਚਾਹੀਦੀ ਹੈ ਕਿ ਮੈਂ ਇਹ ਤੰਬਾਕੂ ਵਰਗੀ ਜ਼ਹਿਰ ਵਰਗੀ ਚੀਜ਼ ਕਦੇ ਨਹੀਂ ਲਾਵਾਂਗਾ। ਸਾਫ਼ ਸਾਫ਼ ਉਸ ਉਪਰ ਨੁਕਸਾਨ ਲਿਖੇ ਹੁੰਦੇ ਨੇ, ਫੇਰ ਵੀ ਇੰਨੀ ਲਾਪਰਵਾਹੀ ਕਰਨੀ ਸਹੀ ਨਹੀਂ ਹੈ। ਤੇ ਵਿਸ਼ਵ ਤੰਬਾਕੂ ਵਾਲਾ ਦਿਵਸ ਦੇ ਮੌਕੇ ਤੇ ਤੁਸੀਂ ਇਹ ਪ੍ਰਣ ਕਰ ਸਕਦੇ ਹੋ ਕਿ ਮੈਂ ਇਹ ਗੰਭੀਰਤਾ ਨਾਲ ਪ੍ਰਣ ਕਰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਸਿਗਰਟ ਨੋਸ਼ੀ ਜਾਂ ਕਿਸੇ ਵੀ ਕਿਸਮ ਦੇ ਤੰਬਾਕੂ ਉਤਪਾਦ ਦਾ ਸੇਵਨ ਨਹੀਂ ਕਰਾਂਗਾ। ਨਾਲ ਦੀ ਨਾਲ ਮੈਂ ਇਹ ਵੀ ਵਾਅਦਾ ਕਰਦਾ ਹਾਂ ਕਿ ਮੈਂ ਆਪਣੇ ਪਰਿਵਾਰ, ਦੋਸਤਾਂ ਤੇ ਸਹਿਕਰਮੀਆਂ ਨੂੰ ਕਿਸੇ ਵੀ ਤੰਬਾਕੂ ਉਤਪਾਦ ਦੇ ਵਰਤਣ ਤੋਂ ਪਰਹੇਜ਼ ਕਰਨ ਲਈ ਪ੍ਰੇਰਿਤ ਕਰਾਂਗਾ। ਆਪਣੇ ਆਲੇ ਦੁਆਲੇ ਦੇ ਹਰ ਵਿਅਕਤੀ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਸਮਰੱਥ ਬਣਾਵਾਂਗਾ। ਵੈਸੇ 2026 ਹੈ
ਤੇ 2025 ਦੀ ਮੁਹਿੰਮ ਦੀ ਗਤੀ ਤੇ ਨਿਰਮਾਣ ਕਰਦੇ ਹੋਏ ਵਿਸ਼ਵ ਤੰਬਾਕੂ ਰਹਿ ਦਿਵਸ 2026 ਨੌਜਵਾਨਾਂ ਤੇ ਭਾਈਚਾਰਿਆਂ ਨੂੰ ਨਿਕੋਟਿਨ ਦੀ ਲੱਤ ਤੋਂ ਬਚਾਉਣ ਲਈ ਉਦਯੋਗ ਦੀਆਂ ਚਾਲਾਂ ਨੂੰ ਉਜਾਗਰ ਕਰਨ ਤੇ ਨੀਤੀਆਂ ਨੂੰ ਅੱਗੇ ਵਧਾਉਣ ਲਈ WHO ਦੇ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ। ਔਰ ਦੇਖਿਆ ਜਾਏ ਤਾਂ ਇਹ ਸਿਰਫ ਇਕ ਪਲਜ ਨਹੀਂ ਹੈ ਬਲਕਿ ਆਪਣੇ ਨਾਲ ਇਕ ਵਾਅਦਾ ਵੀ ਹੈ। ਇਹ ਵਾਅਦਾ ਕਰਨਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿਚ ਸਿਗਰਟ ਨੋਸ਼ੀ, ਤੰਬਾਕੂ ਜਾਂ ਜੀ ਨਸ਼ੇੜੀ ਚੀਜ਼ਾਂ ਨੂੰ, ਨਸ਼ੀਲੀ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਕਦੇ ਨਹੀਂ ਲਿਆਵਾਂਗਾ। ਮੈਂ ਕਦੇ ਵੀ ਤੰਬਾਕੂ ਦਾ ਸੇਵਨ ਨਹੀਂ ਕਰਾਂਗਾ। ਗੱਲ ਐਸਾ ਹੈ ਕਿ ਜਦੋਂ ਅਸੀਂ ਇਹ ਪਲੈਜ ਕਰਨੀ ਹੈ ਤਾਂ ਮਨੋ ਕਰਨੀ ਹੈ, ਸਿਰਫ ਕਹਿਣ ਨੂੰ ਨਹੀਂ ਕਹਿਣਾ। ਇਹ ਪਲੈਜ ਅੰਤਰਾਤਮਾ ਤੋਂ ਆਉਣੀ ਚਾਹੀਦੀ ਹੈ। ਅੰਤਰਾਤਮਾ ਦੇ ਨਾਲ ਇਹ ਵਾਅਦਾ ਹੈ ਤੁਹਾਡੇ ਨਾਲ, ਸਮਾਜ ਪ੍ਰਤੀ, ਤੁਹਾਡੇ ਦੋਸਤਾਂ ਪ੍ਰਤੀ, ਤੁਹਾਡੇ ਪਰਿਵਾਰ ਪ੍ਰਤੀ, ਤੁਹਾਡੇ ਆਸ ਪਾਸ ਦੇ ਮਾਹੌਲ ਪ੍ਰਤੀ। ਵਾਤਾਵਰਨ ਵੀ ਇਸ ਨਾਲ ਸਵੱਛ ਰਹਿੰਦਾ ਹੈ ਕਿਉਂਕਿ ਇਸੇ ਕਾਰਨ ਵਾਤਾਵਰਨ ਖਰਾਬ ਹੁੰਦਾ ਹੈ, ਕਿਉਂਕਿ ਜਿੱਥੇ ਕਿਤੇ ਬੈਠ ਕੇ ਸਿਗਰਟ ਪੀਤੀ ਜਾਂਦੀ ਹੈ ਉੱਥੇ ਵਾਤਾਵਰਨ ਦਾ ਜਿਹੜਾ ਹੈ ਸਾਰਾ ਹਰਿਆਵਲ ਜਾਂ ਸਾਰੀ ਹਰਿਆਵਲ ਤੇ ਅਸਰ ਪੈਂਦਾ ਹੈ। ਨਾਲ ਦੀ ਨਾਲ ਧਰਤੀ ਤੇ ਜਿਵੇਂ ਖੇਤੀ ਹੁੰਦੀ ਹੈ, ਦੁਨੀਆਂ ਦੀ ਕਟਾਈ ਹੁੰਦੀ ਹੈ ਤੇ ਮਿੱਟੀ ਦਾ ਫੇਰ ਮਿੱਟੀ ਖਰਾਬ ਹੁੰਦੀ ਹੈ। ਜਿਸ ਮਿੱਟੀ ਤੇ ਸੋਨਾ ਉੱਗ ਸਕਦਾ ਹੈ ਯਾਨੀ ਕਿ ਫਸਲ ਉਗਾਉਂਦਾ ਕਿਸਾਨ, ਉਹ ਮਿੱਟੀ ਖਰਾਬ ਹੋ ਜਾਂਦੀ ਹੈ। ਤੇ ਵਿਸ਼ਵ ਪੱਧਰ ਤੇ ਹਰ ਸਾਲ ਜਿਹੜੇ ਨੇ ਜਿਵੇਂ ਅਸੀਂ ਗੱਲ ਕੀਤੀ ਹੈ 45 ਲੱਖ ਕਰੋੜ ਸਿਗਰਟ ਦੇ ਟੁਕੜੇ ਜਿਹੜੇ ਨੇ ਸਹੀ ਤਰੀਕੇ ਨਾਲ ਨਹੀਂ ਸੁੱਟੇ ਜਾਂਦੇ ਤੇ ਹਰ ਸਾਲ 80 ਕਰੋੜ ਕਿਲੋਗ੍ਰਾਮ ਜ਼ਹਿਰ ਪੈਦਾ ਹੁੰਦਾ ਹੈ ਇਸ ਤੰਬਾਕੂ ਸਿਗਰਨੋਸ਼ੀ ਦੇ ਕਾਰਨ। ਸੋ ਸੋਚੋ ਕਿ ਅਸੀਂ ਕਿੱਧਰ ਜਾ ਰਹੇ ਹਾਂ। ਗੱਲ ਐਸੀ ਕਿ ਉਹ ਦਿਨ ਮਨਾਉਣ ਦਾ ਤਾਂ ਹੀ ਫਾਇਦਾ ਹੈ ਜੇਕਰ ਅਸੀਂ ਇਨ੍ਹਾਂ ਦਿਨਾਂ ਨੂੰ ਅਪਣਾਈਏ। ਇਨ੍ਹਾਂ ਦਿਨਾਂ ਨੂੰ ਸਾਰਥਕ ਤਾਂ ਹੀ ਬਣਾਇਆ ਜਾ ਸਕਦਾ ਹੈ ਜੇਕਰ ਇਨ੍ਹਾਂ ਦੀ ਸਾਰਥਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜਿਹੜੀਆਂ ਗੱਲਾਂ ਕਰਕੇ ਛੱਡ ਦੇਣਾ ਚੰਗੀ ਨਹੀਂ ਹੈ। ਇਨ੍ਹਾਂ ਦਿਨਾਂ ਦਾ ਮਕਸਦ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਸਿਹਤਯਾਬ ਬਣਾਈਏ। ਨੋ ਟਬੈਕੋ ਡੇ ਮੀਨਸ ਕਿ ਨੋ, ਨੋ ਮਤਲਬ ਨੋ। ਇਹ ਪਲਾਨ ਕਰਨਾ ਹੈ, ਇਹ ਪਲੈਜ ਲੈਣੀ ਹੈ। ਜੇਕਰ ਇਹ ਪਲੈਜ ਲਵੋਗੇ ਤਾਂ ਇਸ ਤਰ੍ਹਾਂ ਹੋਏਗਾ ਕਿ ਸਾਡਾ ਪੂਰਾ ਸਮਾਜ ਸਵਸਥ ਸਿਹਤਮੰਦ ਰਹੇਗਾ। ਜਿਸਦੀ ਕਿ ਸਮੇਂ ਦੀ ਬਹੁਤ ਹੀ ਲੋੜ ਹੈ ਕਿਉਂਕਿ ਹੁਣ ਦੇ ਸਮੇਂ ਦੀ ਗੱਲ ਕਰੀਏ ਤਣਾਅ ਬਹੁਤ ਨੇ ਤੇ ਕਈ ਵਾਰੀ ਤਾਂ ਤਣਾਅ ਦੂਰ ਕਰਨ ਲਈ ਉਹ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਜਾਂ ਲਈਆਂ ਜਾਂਦੀਆਂ ਨੇ, ਪਰ ਤਣਾਅ ਘੱਟ ਕਰਨ ਦਾ ਇਹ ਕੋਈ ਤਰੀਕਾ ਨਹੀਂ ਹੈ। ਤਣਾਅ ਘੱਟ ਕਰਨੇ ਹੈ ਤਾਂ ਕਸਰਤ ਕਰਨੀ ਚਾਹੀਦੀ ਹੈ, ਸੈਰ ਕਰਨੀ ਚਾਹੀਦੀ ਹੈ। ਤੰਬਾਕੂ ਦੀ ਤਲਬ ਨੂੰ ਕਾਬੂ ਪਾਉਣ ਦੇ ਲਈ ਖੁਦ ਨੂੰ ਨਿਯੰਤਰਣ ਕਰਨਾ ਹੋਏਗਾ, ਸਿਗਰਟ ਨੋਸ਼ੀ ਤੋਂ ਦੂਰ ਜਾਣਾ ਹੋਏਗਾ, ਆਪਣੇ ਅੰਦਰ ਇੱਕ ਇੱਛਾ ਸ਼ਕਤੀ ਪੈਦਾ ਕਰਨੀ ਹੋਏਗੀ ਕਿ ਹਾਂ ਇਹ ਚੀਜ਼ ਬੁਰੀ ਹੈ, ਇਹ ਚੀਜ਼ ਨਹੀਂ ਲੈਣੀ। ਸੋਚਣਾ ਅਸੀਂ ਹੈ। ਅਸੀਂ ਜਦੋਂ ਆਂਕੜੇ ਦੇਖਦੇ ਹਾਂ ਜਾਂ ਬਹੁਤ ਸਾਰੀ ਗੱਲਾਂ ਸੁਣਦੇ ਹਾਂ ਔਰ ਅਸੀਂ ਬਹੁਤ ਤਰ੍ਹਾਂ ਦੇ ਗਲੇ ਤੇ ਕੈਂਸਰ ਦੇਖਦੇ ਹਾਂ ਤਾਂ ਇਹੋ ਜਿਹੇ ਮਰੀਜ਼ਾਂ ਨੂੰ ਦੇਖ ਕੇ ਸਾਡਾ ਦਿਲ ਦਹਿਲ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਹੋਰ ਗੱਲ ਵਿਗੜੇ ਸੰਭਲ ਜਾਣਾ ਚਾਹੀਦਾ ਤਾਂ ਕਿਹੋ ਜਿਹੇ ਦਿਨ ਜੇਕਰ ਅਸੀਂ ਮਨਾ ਰਹੇ ਹਾਂ ਤਾਂ ਯਾਦ ਰੱਖੀਏ ਕਿ ਇਹ ਦਿਨਾਂ ਦੀ ਸਾਰਥਕਤਾ, ਇਹਨਾਂ ਦਾ ਮਕਸਦ ਕੀ ਹੈ ਤੇ ਕਿਸੇ ਵੀ ਦਿਨ ਦੀ ਸਾਰਥਕਤਾ ਜਾਂ ਮਕਸਦ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਤੇ ਜੇਕਰ ਅਸੀਂ ਭੁੱਲ ਗਏ ਤਾਂ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਹੋਏਗਾ। ਸੋ ਪ੍ਰਣ ਕਰੋ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਹਮੇਸ਼ਾ ਲਈ ਦੂਰ ਰਿਹਾ ਜਾਵੇ। ਇਹ ਸੀ ਅੱਜ ਦੀ ਗੱਲ ਔਰ ਅੱਜ ਹੈ ਨੋ ਟਬੈਕੋ ਡੇ ਯਾਨੀ ਕਿ ਫੇਫੜਿਆਂ ਦਾ ਰੋਗ ਹੈ ਇਹ ਤੰਬਾਕੂ ਪੂਰੀ ਤਰ੍ਹਾਂ ਦੁਸ਼ਮਣ ਹੈ। ਫੇਫੜੇ ਕੀ ਹਰ ਚੀਜ਼ ਸਰੀਰ ਦੀ ਖਰਾਬ ਹੋ ਜਾਂਦੀ ਹੈ। ਸਿਰਫ ਫੇਫੜੇ ਤੇ ਅਸਰ ਨਹੀਂ ਪੈਂਦਾ, ਦਿਮਾਗ ਤੇ ਪੈਂਦਾ ਹੈ, ਤੁਹਾਡੇ ਲੀਵਰ ਤੇ ਪੈਂਦਾ ਹੈ, ਤੁਹਾਡੇ ਸਟਮਕ ਤੇ ਪੈਂਦਾ ਹੈ, ਤੁਸੀਂ ਕਮਜ਼ੋਰ ਹੁੰਦੇ ਹੋ।
ਸੋ ਅਸੀਂ ਬਾਰ ਬਾਰ ਕਹਿੰਦੇ ਹਾਂ ਕਿ

ਸਿਹਤ ਹੈ ਤਾਂ ਸਭ ਕੁਛ ਹੈ। ਸੈਰ ਕਰ ਸਕਦੇ ਹੋ, ਘੁੰਮ ਫਿਰ ਸਕਦੇ ਹੋ, ਬੱਚਿਆਂ ਨਾਲ ਸਮਾਂ ਬਿਤਾ ਸਕਦੇ ਹੋ, ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕਦੇ ਹੋ, ਤਾਂ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੀ ਨਹੀਂ ਹੋਗੀ। ਜਿਵੇਂ ਕਿ ਮੋਬਾਈਲ ਦਾ ਨਸ਼ਾ ਹੈ, ਮੋਬਾਈਲ ਵੀ ਇੱਕ ਨਸ਼ਾ ਹੈ, ਹਰ ਚੀਜ਼ ਅਤੀ ਬੁਰੀ ਹੁੰਦੀ ਹੈ। ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਤੋਂ, ਖਾਸ ਤੌਰ ਤੇ ਨੋ ਟਬੈਕੋ ਡੇ ਤਾਂ ਮਨਾ ਰਹੇ ਹਾਂ, ਦਿਨ ਨੂੰ ਮਨਾ ਕੇ ਨਾ ਛੱਡ ਦਈਏ। ਸੋ ਇਹ ਸੀ ਅੱਜ ਦੀ ਗੱਲ ਦੇ ਤਹਿਤ ਗੱਲਬਾਤ, ਫੇਫੜਿਆਂ ਦਾ ਦੁਸ਼ਮਣ ਤੰਬਾਕੂ। ਤੇ ਹੁਣ ਸਮਾਂ ਹੈ ਅਗਲਾ, ਯਾਨੀ ਕਿ ਦੋ ਆਰ ਦੀਆਂ ਦੋ ਪਾਰ ਦੀਆਂ। ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਇਸ ਵਿਚ ਸਾਂਝੀਆਂ ਕਰਦੇ ਹਾਂ। ਸੋ ਪਿਛਲੇ ਪ੍ਰੋਗਰਾਮ ਦੋ ਆਰ ਦੀਆਂ ਦੋ ਪਾਰ ਦੀਆਂ।

ਦੁਆਰ ਦੀਆਂ ਦੁਪਾਰ ਦੀਆਂ ਗੱਲਾਂ ਸਾਡੇ ਪਿਆਰ ਦੀਆਂ। ਸੋ ਗੱਲ ਇਸ ਤਰ੍ਹਾਂ ਕਿ ਜਦੋਂ ਵੀ ਅਸੀਂ ਪਿਆਰ ਅਹਿਸਾਸ ਜਾਂ ਭਾਵਨਾਵਾਂ ਦੀ ਗੱਲ ਕਰਦੇ ਹਾਂ ਤਾਂ ਦੇਖੋ ਗੱਲ ਇਸ ਤਰ੍ਹਾਂ ਕਿੰਨੀਆਂ ਸਾਰੀਆਂ ਗੱਲਾਂ ਸਾਨੂੰ ਪਿਆਰ ਨਾਲ ਹੀ ਨਜਿੱਠ ਨਾਲ ਸਾਨੂੰ ਇਹ ਸਮੱਸਿਆਵਾਂ ਜਿਹੜੀਆਂ ਨੇ ਹੱਲ ਹੋ ਜਾਂਦੀਆਂ ਨੇ। ਹੁਣ ਆਪਾਂ ਜੇਕਰ ਅਸੀਂ ਗੱਲ ਕਰੀਏ ਦੁਆਰ ਦੀਆਂ ਜਾਂ ਪਰਦਿਆਂ ਦੀ ਇਸ ਪ੍ਰੋਗਰਾਮ ਤਹਿਤ ਗੱਲ ਕਰ ਰਹੇ ਹਾਂ ਤਾਂ ਦੇਖੋ ਕਲਾਕਾਰ ਜਿਹੜਾ ਹੁੰਦਾ ਕਲਾਕਾਰ ਹੀ ਹੁੰਦਾ। ਕਲਾਕਾਰ ਹਰ ਕਿਸੇ ਦੇ ਮਨ ਤੇ ਆਪਣੀ ਛਾਪ ਛੱਡਦਾ। ਤੇ ਗੱਲ ਕਰੀਏ ਗੁਲਾਮ ਅਲੀ ਹੋਰਾਂ ਦੀ ਤਾਂ ਪਟਿਆਲਾ ਘਰਾਣੇ ਦੇ ਇੱਕ ਗਜ਼ਲ ਦੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਨੇ ਆਪਣੇ ਸਮੇਂ ਦੇ ਉਨ੍ਹਾਂ ਨੇ ਕਿੰਨੀਆਂ ਸਾਰੀਆਂ ਗਜ਼ਲਾਂ ਗਾਈਆਂ। ਇਸ ਵਿਚ ਉਨ੍ਹਾਂ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਮਹਿਕ ਹੁੰਦੀ ਹੈ ਗਜ਼ਲਾਂ ਵਿਚ। ਗੁਲਾਮ ਅਲੀ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਦੱਖਣੀ ਏਸ਼ੀਆ, ਅਮਰੀਕਾ, ਬਰਤਾਨੀਆ ਤੇ ਇਹੋ ਜਿਹਾ ਇਲਾਕੇ ਵਿਚ ਗਏ ਤੇ ਹਮੇਸ਼ਾ ਹੀ ਹਰਮਨ ਪਿਆਰੇ ਰਹੇ। ਔਰ ਗੁਲਾਮ ਅਲੀ ਯਾਨੀ ਕਿ ਬਚਪਨ ਵਿਚ ਹਮੇਸ਼ਾ ਹੀ ਉਹ ਬਹੁਤ ਸਾਰੇ ਗਜ਼ਲਾਂ ਨੂੰ ਸੁਣਦੇ। ਫਿਰ ਉਸ ਤੋਂ ਬਾਅਦ ਉਸਤਾਦ ਬੜੇ ਗੁਲਾਮ ਅਲੀ ਖਾਨ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਤੇ ਉਸ ਤੋਂ ਬਾਅਦ ਫਿਰ ਉਹ ਬਹੁਤ ਉਨ੍ਹਾਂ ਨੇ ਦੌਰਾ ਕੀਤਾ ਤੇ ਭਾਰਤ ਵੀ ਰਹੇ ਆਪਣੇ ਆ ਕੇ। ਫਿਰ ਭਾਰਤ ਵਾਪਸ ਆਉਂਦੇ ਗੁਲਾਮ ਅਲੀ ਦੇ ਪਿਤਾ ਉਸਤਾਦ ਨੇ ਆਪਣੇ ਬੇਟੇ ਨੂੰ ਇੱਕ ਸੰਗੀਤਕ ਵਜੋਂ ਲਿਜਾਣ ਦੀ ਪੇਸ਼ਕਸ਼ ਕੀਤੀ ਤੇ ਇਸੇ ਤਰ੍ਹਾਂ ਭਾਰਤ ਵਿਚ ਬਹੁਤ ਦੇਰ ਤੱਕ ਰਹੇ ਗੁਲਾਮ ਅਲੀ ਜੀ। ਸਾਡੇ ਕਹਿਣ ਦਾ ਭਾਵ ਹੈ ਕਿ 1960 ਵਿਚ ਰੇਡੀਓ ਪਾਕਿਸਤਾਨ ਲਾਹੌਰ ਲਈ ਗਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਫਿਰ ਆਪਣੀਆਂ ਗਜ਼ਲਾਂ ਦਾ ਸੰਗੀਤ ਤਿਆਰ ਕੀਤਾ ਤੇ ਫਿਰ ਇਹ ਜਿਹੜੀ ਸਾਰੀ ਗਜ਼ਲਾਂ ਨੇ ਪੂਰੀ ਦੁਨੀਆਂ ਤੱਕ ਪਹੁੰਚੀਆਂ। ਆਪਾਂ ਜਦੋਂ ਕਿਸੇ ਵੀ ਵਿਰਸੇ ਵਿਰਾਸਤ ਜਾਂ ਸਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸਭਿਆਚਾਰ ਇੱਕੋ ਹੀ ਹੈ, ਵਿਰਾਸਤ ਇੱਕੋ ਹੀ ਹੈ, ਵਿਰਸਾ ਵੀ ਇੱਕੋ ਹੀ ਹੈ, ਨਾ ਤਾਂ ਬੋਲੀ ਅਲੱਗ ਹੈ ਨਾ ਪਹਿਰਾਵਾ। ਇੱਕੋ ਜਿਹੀਆਂ ਗਲੀਆਂ, ਇੱਕੋ ਜਿਹਾ ਖਾਣਾ ਪੀਣਾ, ਇੱਕੋ ਜਿਹਾ ਰਹਿਣਾ ਪੀਣਾ, ਖਾਣਾ ਪੀਣਾ ਤੇ ਰਹਿਣਾ ਵੀ। ਜ਼ਰਾ ਸੋਚੋ ਕਿ ਕਲਾਕਾਰ ਦੇ ਮਨ ਦੇ ਅੰਦਰ ਕਿੰਨੀਆਂ ਸੰਵੇਦਨਾਵਾਂ ਹੁੰਦੀਆਂ ਨੇ ਤੇ ਇਹ ਸੰਵੇਦਨਾਵਾਂ ਨੇ ਇਨਸਾਨੀਅਤ ਵਿਚ ਸੰਵੇਦਨਾ ਸਿਰਫ ਇੱਕ ਤਰ੍ਹਾਂ ਦੀ ਨਹੀਂ ਹੁੰਦੀ। ਸੰਵੇਦਨਾ ਵਿਚ ਅਸੀਂ ਕਿੰਨੀਆਂ ਤਰ੍ਹਾਂ ਦੀ ਗੱਲਾਂ ਕਰ ਸਕਦੇ ਹਾਂ, ਕਿੰਨੀਆਂ ਤਰ੍ਹਾਂ ਨੂੰ ਅਸੀਂ ਗੱਲਾਂ ਨੂੰ ਸੋਚ ਕੇ ਸਮਝ ਕੇ ਇਹਨਾਂ ਤੋਂ ਪਾਰ ਪਾ ਸਕਦੇ ਹਾਂ। ਇਹ ਤੇ ਸਿਰਫ ਇੱਕ ਕਲਾਕਾਰ ਦੀ ਗੱਲ ਨਹੀਂ ਹੋ ਰਹੀ, ਅਹਿਸਾਸਾਂ ਦੀ ਗੱਲ ਨਹੀਂ ਹੋ ਰਹੀ, ਭਾਵਨਾਵਾਂ ਦੀ ਗੱਲ ਨਹੀਂ ਹੋ ਰਹੀ, ਬਲਕਿ ਉਸ ਜਜ਼ਬੇ ਦੀ ਗੱਲ ਹੋ ਰਹੀ ਹੈ ਜਿਸ ਨੂੰ ਇੱਕ ਰੰਗ ਕਿਹਾ ਜਾਂਦਾ ਹੈ ਔਰ ਰੰਗ ਹੈ ਪਿਆਰ ਦਾ। ਕਲਾਕਾਰ ਦਾ ਪਿਆਰ ਹਰ ਪਾਸੇ ਹੈ। ਕਲਾਕਾਰ ਕਿਤੇ ਵੀ ਚਲਾ ਜਾਵੇ ਉਸ ਨੂੰ ਓਨਾ ਹੀ ਪਿਆਰ ਮਿਲੇਗਾ। ਕਿਸੇ ਵੀ ਮੁਲਕ ਵਿਚ ਚਲਾ ਜਾਵੇ ਤੇ ਇਹ ਪਿਆਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ।

ਕਿਉਂਕਿ ਸੰਗੀਤ ਇੱਕ ਐਸੀ ਰੂਹ ਹੈ ਜੋ ਦਿਲਾਂ ਨੂੰ ਦਿਲਾਂ ਨਾਲ ਜੋੜਦੀ ਹੈ, ਅਹਿਸਾਸ ਨੂੰ ਅਹਿਸਾਸ ਨਾਲ ਕਰਾਉਂਦੀ ਹੈ, ਅਹਿਸਾਸ ਕਿ ਸੰਗੀਤ ਤੇਰਾ ਪਿਆਰ ਹੈ। ਸੰਗੀਤ ਇੱਕ ਮਨ ਹੈ, ਸੰਗੀਤ ਨਾਲ ਜੁੜਾਵ ਹੈ, ਸੰਗੀਤ ਨਾਲ ਉਹ ਵਿਦਿਆ ਹੈ, ਉਹ ਵਿਧਾ ਹੈ ਜੋ ਕਦੇ ਨਹੀਂ ਮਰਦੀ, ਹਮੇਸ਼ਾ ਹੀ ਮਨ ਵਿੱਚ ਰਹਿੰਦੀ।

ਮੇਰੇ ਸ਼ੌਕ ਤਾਂ ਨਹੀਂ ਇਤਬਾਰ ਸੋ ਗੱਲ ਇਸ ਤਰ੍ਹਾਂ ਕਿ ਕਿੰਨੀਆਂ ਸਾਰੀਆਂ ਗੱਲਾਂ ਅਸੀਂ ਜੇਕਰ ਸੰਗੀਤ ਦੇ ਮੁਤਲਕ ਕਰੀਏ ਤਾਂ ਕਰ ਸਕਦੇ ਹਾਂ। ਹੁਣ ਅਸੀਂ ਸਿਰਫ ਗਾਇਕ ਕਲਾਕਾਰਾਂ ਦੀ ਗੱਲ ਨਹੀਂ ਕਰਦੇ ਬਲਕਿ ਇਹੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਵਣ ਦੀ ਗੱਲ ਕਰ ਲਈਏ, ਚਲੋ ਵਣ ਦਾ ਦਰ ਚਾਹੇ ਬਹੁਤ ਹੈ ਪਰ ਫਿਰ ਵੀ ਇਹ ਹੈ ਕਿ ਪਿਆਰ ਤਾਂ ਉਹੀ ਹੈ ਨਾ, ਜਜ਼ਬਾਤ ਵੀ ਉਹੀ ਨੇ, ਮੇਲਾ ਮਿਲਾਣਾ ਵੀ ਉਹੀ ਹੈ। ਬਹੁਤ ਤਰ੍ਹਾਂ ਦੇ ਦੁੱਖ ਦਰਦ ਝੇਲੇ ਨੇ ਪਰ ਦੁੱਖ ਦਰਦ ਝੇਲ ਕੇ ਪਿਆਰ ਦਾ ਜਿਹੜਾ ਸਾਹਸ ਹੈ ਬਣਿਆ ਰਹਿਣਾ ਚਾਹੀਦਾ। ਆਪਾਂ ਜਦੋਂ ਦਰਦ ਦੀ ਗੱਲ ਕਰਦੇ ਹਾਂ ਤਾਂ ਫਿਰ ਦਰਦ ਦੀ ਗੱਲ ਨੂੰ ਜੇਕਰ ਅਸੀਂ ਛੇੜੀਏ ਤਾਂ ਕਿੰਨੀਆਂ ਸਾਰੀਆਂ ਗੱਲਾਂ ਨੇ ਜੋ ਇਸ ਨਾਲ ਜੁੜ ਜਾਂਦੀਆਂ ਨੇ। ਵਣ ਦਾ ਦਰਦ ਬਹੁਤ ਹੀ ਜ਼ਿਆਦਾ ਹੈ, ਉਸਨੂੰ ਭੁਲਾਇਆ ਨਹੀਂ ਜਾ ਸਕਦਾ, ਪਰ ਹਾਂ ਇਹ ਹੈ ਕਿ ਅਸੀਂ ਆਪਣੀ ਜਿਹੜੀ ਵਿਰਸਾ ਜਾਂ ਵਿਰਾਸਤ ਨੂੰ ਸਾਂਭਿਆ ਹੋਇਆ ਕਲਾਕਾਰਾਂ ਦੇ ਰੂਪ ਨਾਲ ਔਰ ਸੰਗੀਤ ਨਾਲ ਜਾਂ ਬਿਹਤਰ ਬਣਾਉਣ ਲਈ ਇਨਸਾਨੀਅਤ ਨੂੰ ਕਦਮ ਚੁੱਕੇ ਹੋਏ ਨੇ, ਉਹ ਬਸ ਕਿਤੇ ਪਿਛਾਂਹ ਨਾ ਹਟਣ, ਇਹੀ ਦੁਆ ਹੈ।

ਤੇ ਸਮੇਂ ਹੁਣ ਸਮਾਂ ਹੋ ਰਿਹਾ ਦੇਸ ਪੰਜਾਬ ਦੇ ਅਗਲੇ ਪ੍ਰੋਗਰਾਮ ਦਾ ਲੋਕ ਰੰਗ ਤਹਿਤ ਸੁਣਦੇ ਹਾਂ ਰੁਖਸਾਨਾ ਬੇਗਮ ਨੂੰ ਆਓ ਸੁਣਦੇ ਹਾਂ ਟੱਪੇ।

ਸੋ ਪੰਜਾਬੀ ਜਿੱਥੇ ਵੀ ਜਾਂਦੇ ਨੇ ਚੜ੍ਹਦੀ ਕਲਾ ਚ ਰਹਿੰਦੇ ਨੇ, ਮੱਲਾ ਬਣਦੇ ਨੇ, ਖੁਸ਼ ਰਹਿੰਦੇ ਨੇ ਔਰ ਹਰ ਚੀਜ਼ ਨੂੰ ਜਹਾਰ ਲੈਂਦੇ ਨੇ। ਸੋ ਇਸ ਦੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਛਲੀ ਸਵੇਲਾ ਮੁਕਤਾ ਪਿਆ। ਇਨਸ਼ਾਅੱਲਾ ਮੁਲਾਕਾਤ ਹੋਏਗੀ ਕੱਲ, ਤਦ ਤੱਕ ਲਈ ਦਿਓ ਇਜਾਜ਼ਤ, ਖੁਦਾ ਹਾਫਿਜ਼, ਅੱਲਾ ਬੇਲੀ।

0: ਜਾਂ ਰੁਈਆ ਰਾਮ ਜੀ ਲੰਘ ਆਈਏ
1: ਆਜੋ ਸੰਧੂ ਸਾਹਿਬ ਆਜੋ ਬਚਾਲੇ ਆਜੋ
2: ਆ ਗਏ ਜੀ ਆ ਗਏ ਜੈ ਹਿੰਦ ਜੀ ਰੁਈਆ ਰਾਮ ਜੀ ਜੈ ਹਿੰਦ
1: ਜੈ ਹਿੰਦ ਜੀ ਜੈ ਹਿੰਦ ਜੀ ਸੰਧੂ ਸਾਹਿਬ ਬਚਾਲਿਓ ਕੀ ਹਾਲ ਚਾਲ ਹੈ ਤੁਹਾਡਾ
2: ਬਹੁਤ ਵਧੀਆ ਜੀ ਆਪਣਾ ਸੁਣਾਓ
1: ਹਾਲ ਚਾਲ ਤਕੜਾ ਦੇਖੋ ਜਿੱਦਾਂ ਆਪਾਂ ਸਾਰੇ ਸੰਧੂ ਸਾਹਿਬ ਸਮਾਜ ਚ ਵਿਚਰਦੇ ਹਾਂ ਅਲੱਗ ਅਲੱਗ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਦੇ ਹੈ ਅਲੱਗ ਅਲੱਗ ਤਰ੍ਹਾਂ ਦੇ ਵਿਕਾਰਾਂ ਦਾ ਸ਼ਿਕਾਰ ਨੇ ਲੋਕ
2: ਹੈਨਾ
1: ਅੱਜ ਜੋ ਖਾਸ ਗੱਲ ਕਰਨੀ ਹੈ ਕਿ ਅੱਜ ਜਿਹੜਾ ਦਿਹਾੜਾ ਵੀ ਆਪਾਂ ਮਨਾ ਰਹੇ ਹਾਂ ਵਿਸ਼ਵ ਭਰ ਦੇ ਵਿਚ ਨੋ ਟਬੈਕੋ ਡੇ ਤੰਬਾਕੂ ਰਹਿਤ ਦਿਹਾੜਾ ਸੋ ਇਸ ਕਰਕੇ ਤੰਬਾਕੂ ਦੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਕਿਉਂਕਿ ਤੰਬਾਕੂ ਦਾ ਸੇਵਨ ਕਰਨ ਦੇ ਕਈ ਤਰ੍ਹਾਂ ਦੇ ਅੰਗ ਰੂਪ ਨੇ ਇਹਦੇ ਵੱਖਰੇ ਵੱਖਰੇ ਢੰਗ ਤਰੀਕੇ ਆ ਔਰ ਵੱਖਰੇ ਵੱਖਰੇ ਅੰਗਾਂ ਦਾ ਇਹ ਨੁਕਸਾਨ ਕਰਦਾ
2: ਇਹ ਦੇਖੋ ਆਪਣਾ ਨੁਕਸਾਨ ਤਾਂ ਕਰਦਾ ਹੀ ਹੈ
1: ਨਾਲ ਵਾਲੀ ਗੁਆਂਢੀ ਦਾ ਵੀ ਕਰਦਾ
2: ਪੈਸੇ ਸਮੋਕਰ ਦੀ ਗੱਲ ਆ ਜਾਂਦੀ ਕਿ ਤੁਸੀਂ ਜੇ ਸਿਗਰਟ ਪੀ ਰਹੇ ਹੋ ਤੇ ਨਾਲ ਵਾਲੇ ਨੂੰ ਅਸਰ ਪੈਂਦਾ ਹੀ ਆ ਜੀ ਉਹਦਾ
1: ਸੋ ਇਸ ਕਰਕੇ ਸਮਾਜ ਦੇ ਵਿਚ ਜਿੱਦਾਂ ਆਪਾਂ ਕਹਿੰਦੇ ਸਮਾਜ ਦੇ ਵਿਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਹੁੰਦੀਆਂ ਨੇ ਇਹ ਸਮਾਜਿਕ ਬੁਰਾਈਆਂ ਚ ਵੀ ਸ਼ਾਮਲ ਹੈ ਕਿਉਂਕਿ ਜਿਹੜੀ ਚੀਜ਼ ਸਮਾਜ ਦੀ ਸਿਹਤ ਨੂੰ ਢਾ ਲਾਉਂਦੀ ਹੈ ਉਹਨੂੰ ਕਿਤੇ ਨਾ ਕਿਤੇ ਖਰਾਬ ਕਰਦੀ ਹੈ ਉਹ ਵੀ ਸਮਾਜਿਕ ਬੁਰਾਈ ਹੈ
2: ਇੱਕ ਗੱਲ ਹੋਰ ਆ ਦੇਖੋ ਰੁਈਆ ਰਾਮ ਜੀ ਇਹ ਖੋਜ ਹੋ ਰਹੀ ਹੈ ਕਿ ਜਿਹੜਾ ਹੁਣ ਸਿਗਰਟ ਪੀਨੇ ਆ ਉਹਦੇ ਪਿੱਛੇ ਇੱਕ ਫਿਲਟਰ ਹੁੰਦਾ ਜੀ
1: ਅੱਛਾ

0: ਪੀ ਕੇ ਸੁੱਟ ਦਿੰਦੇ ਆ
1: ਹਾਂ ਹਾਂ
0: ਉਹਦੇ ਵਿੱਚ ਵੀ ਕਈ ਸਮੱਸਿਆਵਾਂ ਨੇ ਜੀ
1: ਓਹੋ
0: ਇਹ ਤੇ ਹਜੇ ਖੋਜ ਚੱਲ ਰਹੀ ਹੈਗੀ ਆ ਵੀ ਅਸੀਂ ਦੇਖਿਆ ਵੀ ਉਹ ਲੱਭ ਰਹੇ ਨੇ ਵੀ ਕੀ ਇਹਦੇ ਨਾਲ ਸਮਾਜ ਆਪਣੇ ਵਾਤਾਵਰਨ ਤੇ ਜਾਂ ਜਿਹੜਾ ਬੰਦਾ ਉਹਦੇ ਸੰਪਰਕ ਚ ਆਉਂਦਾ ਉਹਤੇ ਮਾੜਾ ਅਸਰ ਪੈਂਦਾ
2: ਪੈਂਦਾ ਜੀ ਦੇਖੋ ਇਹ
0: ਦੇਖੋ ਫਿਲਟਰ ਲੱਗਿਆ ਉਹਦੇ ਵਿੱਚ ਸਮੱਸਿਆ ਹੈਗੀ ਆ ਨਾ ਕੋਈ ਚੀਜ਼ ਹੈਗੀ ਆ
2: ਸੋ ਇਸ ਕਰਕੇ ਦੇਖੋ ਗੱਲ ਹੈ ਸੰਧੂ ਸਾਹਿਬ ਜੇ ਸਮਾਜ ਦੇ ਵਿੱਚ ਇਹ ਚੀਜ਼ਾਂ ਸਾਨੂੰ ਪਤਾ ਹੈ ਔਰ ਲਿਖਿਆ ਵੀ ਹੁੰਦਾ ਉੱਤੇ ਆਪਾਂ ਤੁਸੀਂ ਦੇਖ ਦੋ ਸਾਰੇ ਜਗ੍ਹਾ ਲਿਖਿਆ ਹੁੰਦਾ ਵੀ ਜੀ ਤੰਬਾਕੂ ਪੀਣਾ ਸਿਹਤ ਲਈ ਹਾਨੀਕਾਰਕ ਹੈ ਉਹ ਜਿਹੜੀ ਚੀਜ਼ ਤੇ ਲਿਖਿਆ ਹਾਨੀਕਾਰਕ ਹੈ ਤੁਸੀਂ ਉਹਨੂੰ ਫਿਰ ਪੀ ਰਹੇ ਹੋ ਹੈ ਕਿ ਨਹੀਂ
1: ਬਿਲਕੁਲ
2: ਕਿਤੇ ਨਾ ਕਿਤੇ ਤੁਹਾਡਾ ਬੁੱਧੀ ਵਿਵੇਕ ਤੁਹਾਡੀ ਸੋਚ ਦੀ ਸਮਰੱਥਾ ਇਹ ਕਿਤੇ ਨਾ ਕਿਤੇ ਇਹਦਾ ਮਤਲਬ ਕਮਜ਼ੋਰ ਹੈ ਜਿਹੜਾ ਤੁਸੀਂ ਉਹਨੂੰ ਸਵੀਕਾਰ ਕਰਦੇ ਹੋ ਸਾਨੂੰ ਗਲਤ ਦੇਖ ਕੇ ਵੀ ਉਹਨੂੰ ਸਵੀਕਾਰ ਕਰਨਾ ਇਹ ਕਿਤੇ ਨਾ ਕਿਤੇ ਫਿਰ ਕੋਈ ਊਣਤਾ ਹੀ ਹੈ ਜਾਂ ਕੋਈ ਤੁਹਾਡੀ ਮਾਨਸਿਕ ਤੌਰ ਤੇ ਤੁਹਾਡੇ ਦੇ ਵਿੱਚ ਕੋਈ ਕਮਜ਼ੋਰੀ ਹੈ ਇਸ ਕਰਕੇ ਆਪਾਂ ਨੇ ਇਸ ਚੀਜ਼ ਤੋਂ ਇਸ ਲਾਲਚ ਤੋਂ ਬਚਣਾ ਹੈ ਤੰਬਾਕੂ ਦੇ ਇਸ ਦਿਹਾੜੇ ਦੇ ਬਾਬਤ ਡਾਕਟਰ ਦੀਪਕ ਮੋਦੀ ਹੋਰਾਂ ਨਾਲ ਕੋਈ ਜਾਣਕਾਰੀਆਂ ਸਾਂਝੀਆਂ ਹੋਈਆਂ ਆਪਾਂ ਸਾਂਝੀਆਂ ਕਰਦੇ ਹਾਂ 31 ਮਈ ਦਾ ਦਿਹਾੜਾ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਪੂਰੀ ਦੁਨੀਆ ਦੇ ਵਿੱਚ ਨੋ ਟਬੈਕੋ ਡੇ ਦੇ ਤੌਰ ਤੇ ਮਨਾਇਆ ਜਾਂਦਾ ਔਰ ਅੱਜ ਜਦੋਂ ਅਸੀਂ ਪੂਰੀ ਦੁਨੀਆ ਦੇ ਵਿੱਚ ਨਜ਼ਰ ਮਾਰਦੇ ਹਾਂ ਤੇ ਬਹੁਤ ਸਾਰੀਆਂ ਐਸੀਆਂ ਅਲਾਮਤਾਂ ਹੈ ਜਿਹੜੀਆਂ ਮਨੁੱਖੀ ਸਰੀਰ ਲਈ ਬਹੁਤ ਜ਼ਿਆਦਾ ਹੀ ਨੁਕਸਾਨਦੇਹ ਸਾਬਤ ਹੋ ਰਹੀਆਂ ਨੇ ਔਰ ਉਹਨਾਂ ਚ ਤੰਬਾਕੂ ਇੱਕ ਐਸੀ ਜਿਹੜੀ ਜਿਹਨੂੰ ਅਸੀਂ ਲੱਤ ਵੀ ਕਹਿ ਸਕਦੇ ਹਾਂ ਜਾਂ ਆਦਤ ਵੀ ਕਹਿ ਸਕਦੇ ਹਾਂ ਜਾਂ ਨਸ਼ਾ ਵੀ ਕਹਿ ਸਕਦੇ ਹਾਂ ਜਿਹੜਾ ਕਈ ਪੱਖਾਂ ਦੇ ਉੱਤੇ ਸਾਡੇ ਸਮਾਜ ਦਾ ਸਿਹਤ ਦੇ ਪੱਖੋਂ ਮਾਨਸਿਕ ਪੱਖੋਂ ਕਈ ਪੱਖਾਂ ਦੇ ਉੱਤੇ ਇਹਦੇ ਮਾੜੇ ਅਸਰਾਤ ਸਾਡੇ ਸਾਹਮਣੇ ਆ ਰਹੇ ਇਸੇ ਕਰਕੇ ਹੀ ਦੁਨੀਆ ਭਰ ਦੇ ਵਿੱਚ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਏ ਇਹਦੇ ਨੁਕਸਾਨ ਨੂੰ ਵੇਖਦੇ ਹੋਏ ਇਹ ਦਿਨ ਮਨਾਇਆ ਜਾਂਦਾ ਹੈ ਅੱਜ ਇਸੇ ਵਿਸ਼ੇ ਨੂੰ ਜਾਣਨ ਲਈ ਸਾਡੇ ਨਾਲ ਨੇ ਡਾਕਟਰ ਦੀਪਕ ਮੋਦੀ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਦੀਪਕ ਮੋਦੀ ਜੀ ਆਕਾਸ਼ਵਾਣੀ ਦੇ ਵਿਹੜੇ ਦੇ ਵਿੱਚ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਗੱਲ ਕਿ ਬਹੁਤ ਸਾਰੇ ਲੋਕ ਜਾਣਦੇ ਵੀ ਹੈ ਬਹੁਤ ਸਾਰੇ ਲੋਕ ਨਹੀਂ ਵੀ ਜਾਣਦੇ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਤੰਬਾਕੂ ਬਾਰੇ ਹੀ ਜਾਣਨਾ ਚਾਹਾਂਗੇ ਕਿਉਂਕਿ ਨਸ਼ਿਆਂ ਦਾ ਪ੍ਰਚਲਨ ਤੇ ਬਹੁਤ ਤਰ੍ਹਾਂ ਦੇ ਨਸ਼ੇ ਜਿਹੜੇ ਹੈ ਪ੍ਰਚਲਨ ਇਹਨਾਂ ਦਾ ਚੱਲਦਾ ਪਿਆ ਕਿਉਂਕਿ ਤੰਬਾਕੂ ਇੱਕ ਐਸਾ ਨਸ਼ਾ ਹੈ ਜਾਂ ਇੱਕ ਐਸੀ ਲੱਤ ਹੈ ਜਿਹੜਾ ਕਿ ਹਰ ਆਦਮੀ ਦੀ ਰੇਂਜ ਦੇ ਵਿੱਚ ਹੈ ਬਹੁਤ ਸਾਰੇ ਨਸ਼ੇ ਜਾਂ ਲੱਤ ਐਸੀ ਹੈ ਜਿਹੜੇ ਆਮ ਜਨ ਸਧਾਰਨ ਦੀ ਰੇਂਜ ਤੋਂ ਬਾਹਰ ਦੇ ਨੇ ਪਰ ਇਹ ਇੱਕ ਤੰਬਾਕੂ ਐਸੀ ਚੀਜ਼ ਹੈ ਜਿਹੜਾ ਹਰ ਜਨ ਸਧਾਰਨ ਦੀ ਜਿੱਦਾਂ ਕਹਿ ਸਕਦੇ ਹਾਂ ਅਪਰੋਚੇਬਲ ਜਿਹਨੂੰ ਅਸੀਂ ਕਹਿ ਸਕਦੇ ਹਾਂ ਸੋ ਇਹ ਤੰਬਾਕੂ ਦੇ ਬਾਬਤ ਹੀ ਥੋੜਾ ਸਪਸ਼ਟ ਕਰਨਾ ਚਾਹਾਂਗੇ ਇਹ ਹੈ ਕੀ ਚੀਜ਼ ਹੈ
3: ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪੂਰੇ ਇੰਡੀਆ ਚ ਖਾਸ ਕਰ ਪੰਜਾਬ ਵਿਚ ਨਸ਼ੇ ਦੀ ਵਰਤੋਂ ਬਹੁਤ ਜ਼ਿਆਦਾ ਹੈ ਤੇ ਤੰਬਾਕੂ ਦਾ ਸੇਵਨ ਇੱਕ ਬਹੁਤ ਹੀ ਸੀਰੀਅਸ ਅਤੇ ਚਿੰਤਾ ਦਾ ਇੱਕ ਵਿਸ਼ਾ ਹੈ ਤੇ ਇਸਦੀ ਵਰਤੋਂ ਬਹੁਤ ਜ਼ਿਆਦਾ ਹੈ ਤੇ ਬਹੁਤ ਵੱਡੇ ਲੈਵਲ ਤੇ ਹੈ ਤੇ ਜਿਵੇਂ ਦੱਸਿਆ ਕਿ ਆਪਾਂ 31 ਮਈ ਹਰੇਕ ਸਾਲ ਨੋ ਟੰਬੈਕੋ ਡੇ ਰੂਪ ਚ ਮਨਾਉਂਦੇ ਹਾਂ ਤੇ ਤੰਬਾਕੂ ਕੀ ਚੀਜ਼ ਹੈ ਤੰਬਾਕੂ ਇੱਕ ਪਲਾਂਟ ਹੈ ਜਿਹਦਾ ਨਾਮ ਤੰਬਾਕੂ ਨਾ ਮੈਰਿਜੁਆਨਾ ਇੱਕ ਪਲਾਂਟ ਹੈ ਉਹ ਪਲਾਂਟ ਜਿਹੜੇ 6 ਤਰ੍ਹਾਂ ਦੇ ਆ ਅਲੱਗ ਅਲੱਗ ਵਰਾਇਟੀ ਹੈਗੀ ਆ ਤੇ ਉਹਨਾਂ ਵਿਚ ਮੇਨ ਜਿਹੜਾ ਇੱਕ ਪਲਾਂਟ ਹੈਗਾ ਉਹ ਪਲਾਂਟ ਵਿਚ ਨਿਕੋਟਿਨ ਪ੍ਰੋਡਿਊਸ ਹੁੰਦਾ ਹੈ ਤੇ ਇਸ ਇਲਾਵਾ ਇਹ ਜਿਹੜੇ ਪਲਾਂਟ ਇਹਦੇ ਪੱਤੇ ਨੂੰ ਆਪਾਂ ਸੁਕਾ ਕੇ ਫਰਮੈਂਟ ਕਰਕੇ ਇੱਕ ਤੰਬਾਕੂ ਦੇ ਰੂਪ ਚ ਦਿੱਤਾ ਜਾਂਦਾ ਹੈ ਤੇ ਤੰਬਾਕੂ ਕਈ ਤਰੀਕਿਆਂ ਨਾਲ ਲਿੱਤਾ ਜਾਂਦਾ ਹੈਗਾ ਜਾਂ ਤੇ ਜਿਵੇਂ ਆਪਾਂ ਇਹਨੂੰ ਆਪਾਂ ਖਸ਼ ਲਾ ਕੇ ਜਾਂ ਮੂੰਹ ਦੇ ਰਾਹੀਂ ਖਿੱਚ ਸਕਦੇ ਹਾਂ ਇਹਨੂੰ ਜਲਾ ਕੇ ਜਿਹਦੇ ਵਿਚ ਆਪਾਂ ਸਮਝੋ ਕਿ ਸਿਗਰਟ ਹੋ ਗਈ ਬੀੜੀ ਹੋ ਗਈ ਹੁੱਕਾ ਹੋ ਗਿਆ ਚਿਲਮ ਹੋ ਗਿਆ ਕਈ ਤਰ੍ਹਾਂ ਦੇ ਤਰੀਕੇ ਆ ਜਿਹਦੇ ਨਾਲ ਆਪਾਂ ਤੰਬਾਕੂ ਨੂੰ ਸੇਵਨ ਕਰਦੇ ਹੈਗੇ ਆ ਜਾਂ ਫਿਰ ਤੰਬਾਕੂ ਕਈ ਬੰਦੇ ਖਾਂਦੇ ਵੀ ਹੈਗੇ ਆ ਜਿਵੇਂ ਦੇਖੋ ਪਾਨ ਵਾਲਾ ਤੰਬਾਕੂ ਵਾਲਾ ਪਾਨ ਹੋਇਆ ਜਰਦਾ ਹੋ ਗਿਆ ਖੈਨੀ ਹੋਈ ਛੈਨੀ ਹੋਈ ਠੀਕ ਹੈ ਕਈ ਤਰ੍ਹਾਂ ਦੇ ਨਾ ਇਹ ਤੰਬਾਕੂ ਦੇ ਸੇਵਨ ਹੁੰਦਾ ਹੈਗਾ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਬੰਦੇ ਨਾ ਤੰਬਾਕੂ ਨੂੰ ਨੱਕ ਨਾਲ ਖਿੱਚਦੇ ਵੀ ਹੈਗੇ ਆ ਨਸਵਾਰ ਦੇ ਵਿਚ ਮਿਲਾ ਕੇ ਕਾਫੀ ਕਾਮਨ ਹੈਗਾ ਪਰ ਅੱਜ ਕੱਲ ਇੱਕ ਇਲੈਕਟ੍ਰੋਨਿਕ ਤੰਬਾਕੂ ਵੀ ਆ ਗਿਆ ਜਿਹਨੂੰ ਵੈਪਿੰਗ ਕਹਿੰਦੇ ਹੈਗੇ ਆ ਉਹ ਉਹਦੇ ਪ੍ਰਚਲਿਤ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਹੈ
1: ਅੱਛਾ
3: ਜਿਹੜਾ ਇੱਕ ਬੜੀ ਚਿੰਤਾ ਦਾ ਵਿਸ਼ਾ ਹੈਗਾ ਸਪੈਸ਼ਲ ਜਿਹੜੇ ਬੱਚੇ ਆ ਸਕੂਲ ਦੇ ਬੱਚੇ ਹੈਗੇ ਆ ਠੀਕ ਹੈ ਜਿਹਨਾਂ ਵਿਚੋਂ ਉਹ ਲੋਕਾਂ ਨੂੰ ਸ਼ੋਅ ਨਹੀਂ ਕਰਨਾ ਚਾਹੁੰਦੇ ਹੈਗੇ ਤੇ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ ਜਿਹਦੇ ਵਿਚ ਜੇਬ ਚ ਰੱਖਦੇ ਹੈਗੇ ਆ ਜਦੋਂ ਦੇਖਿਆ ਕੋਈ ਨੀ ਹੈ ਚੁੱਪ ਕਰਕੇ ਉਹਦੇ ਕਸ਼ ਲਾਉਣੇ ਸ਼ੁਰੂ ਕਰ ਦਿੰਦੇ ਹੈਗੇ ਆ
2: ਅੱਛਾ ਡਾਕਟਰ ਮੋਦੀ ਜੀ ਦੇਖੋ ਇਹ ਤਾਂ ਤੁਸੀਂ ਤੰਬਾਕੂ ਦਾ ਜਿੱਦਾਂ ਓਰੀਜਨ ਦੀ ਗੱਲ ਕੀਤੀ ਹੈ ਜਾਂ ਇਹਨੂੰ ਸੇਵਨ ਕਰਨ

0: ਅਲੱਗ ਅਲੱਗ ਢੰਗ ਹੈ, ਤਰੀਕੇ ਹੈ, ਪਰ ਅੱਜ ਜਦੋਂ ਆਪਾਂ ਵੱਖ ਵੱਖ ਹਿੱਸਿਆਂ ਦੀ, ਜਦੋਂ ਪੰਜਾਬ ਖਿੱਤੇ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਸਾਡੇ ਮੁਲਕ ਦੇ ਵਿੱਚ ਅਲੱਗ ਅਲੱਗ ਖਿੱਤੇ ਹੈ, ਤੇ ਜਦੋਂ ਤੰਬਾਕੂ ਦੀ ਗੱਲ ਦੇਖਦੇ ਆ, ਕਿਉਂਕਿ ਨਸ਼ੇ ਹੋਰ ਬਹੁਤ ਸਾਰੇ ਵੀ ਚੱਲਦੇ ਪਏ ਹੈ, ਤੇ ਨਸ਼ੇ ਦੇ ਵਿੱਚ ਤੰਬਾਕੂ ਜਿਹੜਾ ਹੈ, ਕੀ ਇਹ ਕੋਈ ਆਦਤ ਹੈ ਜਾਂ ਇਹਦੇ ਚੋਂ ਕੋਈ ਕੋਈ ਨਸ਼ਾ ਵੀ ਮਿਲਦਾ ਹੈ? ਜਿੱਦਾਂ ਕਹਿੰਦੇ ਕਿ ਦੇਖਾ ਦੇਖੀ, ਹਰ ਬੰਦਾ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦੇ ਚ ਹੈ ਕੀ ਆ, ਪਰ ਫਿਰ ਵੀ ਖਾਈ ਜਾਂਦੇ ਹੈ, ਕਿ ਵਾਕਈ ਇਹ ਨਸ਼ਾ ਹੈ ਜਾਂ ਇੱਕ ਇਹ ਸੁਭਾਅਕੇ ਤੌਰ ਤੇ ਇੱਕ ਆਦਤ ਹੈ ਦੇਖਾ ਦੇਖੀ ਲੱਗੀ ਹੋਈ ਹੈ?
1: ਦੇਖੋ ਜੀ, ਤੰਬਾਕੂ ਇਹਦੇ ਵਿੱਚ ਇੱਕ ਮੈਂ ਜਿਵੇਂ ਦੱਸਿਆ, ਇੱਕ ਕੈਮੀਕਲ ਨਿਕਲਦਾ ਜਿਹਨੂੰ ਆਪਾਂ ਕਹਿੰਦੇ ਨਿਕੋਟਿਨ। ਜਿਹੜੀ ਨਿਕੋਟਿਨ ਹੈਗੀ ਹੈ, ਇਹ ਕੀ ਕਰਦੀ ਹੈ ਕਿ ਬਾਡੀ ਵਿੱਚ ਜਾ ਕੇ ਇਮੀਡੀਏਟ ਇਫੈਕਟ ਕਰਦੀ ਹੈ ਤੇ 6 ਸੈਕਿੰਡ ਵਿੱਚ ਬ੍ਰੇਨ ਤੇ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਹਦੇ ਨਾਲ ਬੰਦਾ ਆਪਣੇ ਆਪ ਨੂੰ ਬੜਾ ਅਲਰਟ ਫੀਲ ਕਰਦਾ ਹੈ, ਖੁਸ਼ ਮਹਿਸੂਸ ਕਰਦਾ ਹੈਗਾ, ਐਨਰਜੈਟਿਕ ਸਟਾਰਟਿੰਗ ਚ ਫੀਲ ਕਰਦਾ ਹੈਗਾ, ਤੇ ਹੌਲੀ ਹੌਲੀ ਉਹਨੂੰ ਐਸੀ ਆਦਤ ਪੈ ਜਾਂਦੀ ਹੈ। ਤੇ ਜਿਵੇਂ ਤੁਸੀਂ ਦੱਸਿਆ ਕਿ ਬਾਕੀ ਨਸ਼ੇ ਹੈ, ਹੀਰੋਇਨ ਹੈਗੀ ਹੈ ਜਾਂ ਹੋਰ ਜਿਹੜੇ ਨਸ਼ੇ ਹੈਗੇ ਹੈ, ਤੰਬਾਕੂ ਉਹਨਾਂ ਹੀ ਬਰਾਬਰ, ਮੈਂ ਕਹਾਂ ਉਸ ਵੀ ਭੈੜਾ ਨਸ਼ਾ ਹੈਗਾ, ਕਿਉਂਕਿ ਇਹ ਜਿਹੜਾ ਨਸ਼ਾ ਹੈਗਾ ਇਹ ਆਮ ਬੜਾ ਪ੍ਰਚਲਿਤ ਹੈਗਾ ਤੇ ਬਹੁਤ ਲੋਕ ਇਹਦਾ ਸੇਵਨ ਕਰ ਰਹੇ ਹੈਗੇ ਹੈ, ਤੇ ਇਸ ਕਰਕੇ ਇਹ ਜਿਹਦੇ ਬੰਦਾ ਹੌਲੀ ਹੌਲੀ ਤਾਂ ਲੱਗਦਾ ਕਿ ਮੈਂ ਸ਼ੌਂਕੇ ਲੈ ਰਿਹਾ ਹੈਗਾ, ਪਰ ਉਹਦੀ ਲੱਤ ਲੱਗ ਜਾਂਦੀ ਹੈਗੀ ਹੈ, ਉਹ ਲੱਤ ਇਹੀ ਭੈੜੀ ਲੱਗਦੀ ਹੈ ਕਿ ਬੰਦਾ ਇਸ ਬਿਨਾਂ ਰਹਿ ਨਹੀਂ ਪਾਉਂਦਾ ਹੈ।
0: ਅੱਛਾ ਡਾਕਟਰ ਮੋਦੀ ਜੀ, ਜਿੱਦਾਂ ਆਪਾਂ ਕਹਿੰਦੇ ਕਿ ਹਰ ਨਸ਼ੇ ਜਿਹੜੇ ਹੈ, ਨਸ਼ੇ ਤਾਂ ਮਾਰੂ ਹੈ ਹਨਾ, ਪਰ ਉਹਨਾਂ ਦਾ ਮਾਰਨ ਦਾ ਢੰਗ ਤਰੀਕਾ ਅਲੱਗ ਅਲੱਗ ਹੈ ਹਨਾ, ਸਰੀਰ ਦੇ ਉੱਤੇ ਕੋਈ ਕਿਸੇ ਪਾਰਟ ਦੇ ਉੱਤੇ ਇਫੈਕਟ ਕਰਦਾ ਹੈ, ਕੋਈ ਕਿਸੇ ਪਾਰਟ ਦੇ ਉੱਤੇ ਇਫੈਕਟ ਕਰਦਾ ਹੈ, ਕੋਈ ਬ੍ਰੇਨ ਦੇ ਉੱਤੇ ਇਫੈਕਟ ਕਰਦੇ ਆ, ਕੋਈ ਲੰਗਸ ਦੇ ਉੱਤੇ ਇਫੈਕਟ ਕਰਦੇ ਹੈ, ਅਲੱਗ ਅਲੱਗ ਤਰ੍ਹਾਂ ਨਾਲ। ਜਿਹੜਾ ਤੰਬਾਕੂ ਹੈ, ਜਿੱਦਾਂ ਕਈ ਖੂਨ ਦੇ ਵਿੱਚ ਜਾਂਦੇ ਹੈ, ਜਿੱਦਾਂ ਡਰਿੰਕ ਨੂੰ, ਜਿੱਦਾਂ ਅਲਕੋਹਲ ਨੂੰ ਕਹਿੰਦੇ ਆ ਕਿ ਇਹ ਸਿੱਧਾ ਬਲੱਡ ਦੇ ਵਿੱਚ ਜਾਂਦਾ ਹੈ, ਬਲੱਡ 'ਚ ਅਸਰ ਕਰਦਾ ਹੈ, ਜਿਹੜਾ ਤੰਬਾਕੂ ਹੈ ਸਰੀਰ ਦੇ ਸਭ ਤੋਂ ਪਹਿਲਾਂ ਕਿਹੜੇ ਹਿੱਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਕਿੱਥੋਂ ਦੀ ਇਹਦੀ ਜ਼ਿਆਦਾ ਪ੍ਰਭਾਵ ਪਾਉਂਦਾ ਹੈ?
1: ਦੇਖੋ, ਤੰਬਾਕੂ ਜਿਹੜਾ ਹੈਗਾ, ਜਿਹੜਾ ਆਪਾਂ ਲੈਂਦੇ ਹੈਗੇ ਆ, ਇਹਦੇ ਵਿੱਚ 7000 ਡਿਫਰੈਂਟ ਟਾਈਪ ਦੇ ਕੈਮੀਕਲ ਹੁੰਦੇ ਆ, ਔਰ ਇਹਨਾਂ ਕੈਮੀਕਲ ਵਿੱਚ 70 ਕੈਮੀਕਲ ਐਸੇ ਹੈ ਜਿਹੜੇ ਕਿ ਸਿੱਧਾ ਕੈਂਸਰ ਕਰਦੇ ਆ, ਤੇ ਜਿਹੜੇ ਬੰਦੇ ਤੰਬਾਕੂ ਨਹੀਂ ਵੀ ਪੀਂਦੇ ਤੇ ਆਸ ਪਾਸ ਬੈਠੇ ਹੁੰਦੇ ਆ, ਜਿਵੇਂ ਆਪਾਂ ਸੈਕਿੰਡ ਹੈਂਡ ਸਮੋਕਰ ਕਹਿੰਦੇ ਹੈਗੇ ਆ, ਜਿਹੜੇ ਬਾਕੀ ਦੂਸਰੇ ਦਾ ਧੂੰਆਂ ਲੈ ਲੈਂਦੇ ਆ, ਉਹਨਾਂ ਵਿੱਚ ਵੀ 5000 ਟਾਈਪ ਦੇ ਡਿਫਰੈਂਟ ਕੈਮੀਕਲ ਉਹ ਇਨਹੇਲ ਕਰਦੇ ਆ, ਜਿਹਦੇ ਵਿੱਚ 50 ਟਾਈਪ ਦੇ ਡਿਫਰੈਂਟ ਕੈਮੀਕਲ ਜਿਹੜੇ ਕੈਂਸਰ ਕਰਦੇ ਆ। ਜਿਹੜਾ ਇਸ ਦਾ ਜਿਹੜਾ ਅਸਰ ਹੈ, ਬਾਡੀ ਤੋਂ ਸਿਰ ਤੋਂ ਲੈ ਕੇ ਪੈਰ ਤੱਕ ਹਰੇਕ ਅੰਗ ਤੇ ਹੁੰਦਾ ਹੈਗਾ, ਜਿਵੇਂ ਕਿ ਸਿਰ ਵਿੱਚ ਸਟ੍ਰੋਕ ਹੋ ਸਕਦਾ ਹੈਗਾ, ਅਧਰੰਗ ਦਾ ਦੌਰਾ ਹੋ ਸਕਦਾ, ਅੰਨਾਪਨ ਹੋ ਸਕਦਾ, ਨੱਕ ਦੀ ਸਮੈਲ ਖਤਮ ਹੋ ਸਕਦੀ ਹੈ, ਮੂੰਹ ਦਾ ਟੇਸਟ ਖਤਮ ਹੋ ਸਕਦਾ, ਹਾਰਟ ਅਟੈਕ ਆ ਸਕਦਾ, ਰੀਪ੍ਰੋਡਕਸ਼ਨ ਸਿਸਟਮ ਉਹ ਤੇ ਅਸਰ ਆਉਂਦਾ, ਮਤਲਬ ਬੱਚੇ ਪੈਦਾ ਕਰਨ ਦੀ ਕਸ਼ਮਤਾ ਘੱਟ ਜਾਂਦੀ ਹੈਗੀ ਹੈ, ਹੱਡੀ ਤੇ ਫ੍ਰੈਕਚਰ ਹੋ ਸਕਦਾ, ਸ਼ੂਗਰ ਹੋ ਸਕਦੀ ਹੈਗੀ ਹੈ, ਤੇ ਦੂਜਾ ਸਭ ਨਾਲੋਂ ਵੱਡੀ ਗੱਲ ਹੈ ਕਿ ਇਹ ਅਲੱਗ ਅਲੱਗ ਤਰ੍ਹਾਂ ਦਾ ਕੈਂਸਰ ਕਰ ਸਕਦਾ ਹੈ, ਜਿਹਦੇ ਵਿੱਚ ਫੇਫੜੇ ਕੈਂਸਰ, ਸਰਵਿਕਸ ਕੈਂਸਰ, ਕਿਡਨੀ ਕੈਂਸਰ ਬਹੁਤ ਕਾਮਨ ਹੈ, ਔਰ 90% ਜਿਹੜੇ ਫੇਫੜੇ ਕੈਂਸਰ ਹੁੰਦੇ ਆ ਉਹ ਤੰਬਾਕੂ ਕਰਕੇ ਹੁੰਦੇ ਆ।
0: ਮੂੰਹ
1: ਦਾ ਕੈਂਸਰ ਬਹੁਤ ਕਾਮਨ ਹੈ। ਹੁਣ ਜਿਵੇਂ ਦੱਸਿਆ ਕਿ ਇਹਦਾ ਅਸਰ ਕਿੱਥੋਂ ਸਭ ਜ਼ਿਆਦਾ ਅਸਰ ਕਰਦਾ, ਤਾਂ ਸਭ ਨਾਲੋਂ ਪਹਿਲਾਂ ਇਹ ਅਸਰ ਦਿਮਾਗ ਤੇ ਕਰਦਾ ਹੈਗਾ, ਬ੍ਰੇਨ ਤੇ ਆਪਣੇ ਕਾਬੂ ਚ ਲੈ ਲੈਂਦਾ ਹੈਗਾ, ਤੇ ਪੇਸ਼ੈਂਟ ਉਸਦਾ ਆਦੀ ਹੋ ਜਾਂਦਾ, ਮਤਲਬ ਨਸ਼ੇ ਦਾ ਆਦੀ ਹੋ ਜਾਂਦਾ।
0: ਦੇਖੋ, ਇਹ ਗੱਲ ਹੈ ਕੁੱਲ ਮਿਲਾ ਕੇ ਤਾਂ ਵੀ ਮਾਰੂ ਹੈ, ਜੇ ਆਪਾਂ ਇਹ ਕਹੀਏ ਕਿ ਬਾਕੀ ਨਸ਼ਿਆਂ ਦੇ ਮੁਕਾਬਲੇ ਤੰਬਾਕੂ ਜਿਹੜਾ ਹੈ ਕੋਈ ਏਡਾ ਜ਼ਿਆਦਾ ਖਤਰਨਾਕ ਨਹੀਂ ਅਸੀਂ ਕਹਿ ਸਕਦੇ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਬਾਕੀਆਂ ਦੇ ਮੁਕਾਬਲੇ ਸਗੋਂ ਜ਼ਿਆਦਾ ਹੀ ਖਤਰਨਾਕ ਹੈ, ਸੋ ਇਸ ਕਰਕੇ ਇਹਨੂੰ ਕਿਸੇ ਆਪਾਂ ਕਹਿ ਰਹੇ ਕੋਈ ਸ਼੍ਰੇਣੀ ਵੰਡ ਨਹੀਂ ਕਰਨੀ, ਨਸ਼ਾ ਤਾਂ ਨਸ਼ਾ ਹੀ ਹੈ, ਇਹਨੂੰ ਕੋਈ ਸ਼੍ਰੇਣੀ ਵੰਡ ਨਹੀਂ ਹੁੰਦੀ, ਨਸ਼ਾ ਮਾਰੂ ਹੈ ਚਾਹੇ ਕੋਈ ਵੀ ਨਸ਼ਾ ਹੈ। ਅੱਛਾ ਡਾਕਟਰ ਸਾਹਿਬ, ਹੁਣ ਜਦੋਂ ਆਪਾਂ ਇਹਦੇ ਚੱਲਣ ਦੀ, ਖਾਸ ਕਰਕੇ ਜਦੋਂ ਆਪਾਂ ਆਪਣੇ ਖੇਤੀ ਖੇਤਰ ਦੀ ਗੱਲ ਕਰਦੇ ਹਾਂ, ਕਿਉਂਕਿ ਮਾੜੀ ਚੀਜ਼ ਸਾਡੇ ਲਈ ਇਹ ਵੀ ਹੈ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਬੱਚਿਆਂ ਦੇ ਵਿੱਚ ਵੀ ਇਹਦਾ ਪ੍ਰਚਲਨ ਵੱਧ ਰਿਹਾ, ਤੇ ਇੱਥੋਂ ਤੱਕ ਕਿ ਹੁਣ ਤਾਂ ਔਰਤਾਂ ਦੇ ਵਿੱਚ ਵੀ ਪ੍ਰਚਲਨ ਜਿਹੜਾ, ਹੁਣ ਆਪਾਂ ਜੇ ਕੁੱਲ ਆਬਾਦੀ ਆਪਣੇ ਜੇ ਪੰਜਾਬ ਖਿੱਤੇ ਦੀ ਗੱਲ ਕਰੀਏ, ਕਿੰਨਾ ਕੁ ਪ੍ਰਭਾਵ ਤੁਸੀਂ ਮੰਨਦੇ ਹੋ ਕਿ ਕਿੰਨੇ ਕੁ ਫੀਸਦ ਲੋਕ ਜਿਹੜੇ ਇਹਦੀ ਮਾਰ ਹੇਠ ਨੇ?
1: ਤੁਸੀਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਭਾਰਤ ਇੱਕ ਐਸਾ ਦੇਸ਼ ਹੈ ਜਿਹਦੇ ਵਿੱਚ ਦੁਨੀਆਂ ਦੇ 2nd ਨੰਬਰ ਤੇ ਤੰਬਾਕੂ ਦੀ ਪ੍ਰੋਡਕਸ਼ਨ ਹੁੰਦੀ ਹੈ। 3.5 ਮਿਲੀਅਨ ਹੈਕਟੇਅਰ, ਮਤਲਬ 35 ਲੱਖ ਹੈਕਟੇਅਰ ਵਿੱਚ ਇਹਦੀ ਖੇਤੀ ਹੁੰਦੀ ਹੈ, ਔਰ ਹਰੇਕ ਸਾਲ 2 ਲੱਖ ਹੈਕਟੇਅਰ ਜਿਹੜੀ ਜ਼ਮੀਨ ਹੈ ਹੋਰ ਵੱਧਦੀ ਜਾ ਰਹੀ ਹੈਗੀ ਹੈ, ਇੰਨੀ ਜ਼ਮੀਨ ਚ ਇਹਦੀ ਖੇਤੀ ਹੋ ਰਹੀ ਹੈਗੀ ਹੈ, ਤੇ ਨਸ਼ਾ ਇਹਦਾ ਹਰੇਕ ਬੁੱਢੇ ਤੇ, ਔਰਤਾਂ ਤੇ, ਬੱਚਿਆਂ ਤੇ, ਜਵਾਨ ਤੇ ਇਸੇ ਆਦਿ ਹੋ ਰਹੇ।

0: ਸਪੈਸ਼ਲੀ ਜਿਵੇਂ ਕਿਹਾ ਕਿ ਬੱਚੇ ਤੇ ਲੇਡੀਜ਼ ਚ ਇਹ ਅੱਜ ਕੱਲ ਬਹੁਤ ਵੱਧ ਰਹੀ ਹੈਗੀ ਆ ਚੀਜ਼ ਪਹਿਲਾਂ ਆਪਣੇ ਨਹੀਂ ਕਰਦੇ ਸੀ ਮਤਲਬ ਲੇਡੀਜ਼ ਜਿਆਦਾ ਨਹੀਂ ਕਰਦੇ ਸੀ ਪਰ ਇਹਦੀ ਨਸ਼ਾ ਹੁਣ ਵੱਧ ਜਾ ਰਹੀ ਹੈ ਤੇ ਦੋ ਇੱਕ ਨਾ ਡਾਟਾ 2008 ਦੇ ਅਨੁਸਾਰ ਭਾਰਤ ਵਿਚ ਕਿ ਲਗਭਗ 35% ਬੰਦੇ ਤੇ 22% ਜਨਾਨੀਆਂ ਤੰਬਾਕੂ ਦਾ ਨਸ਼ਾ ਕਰਦੀ ਸੀ ਹੋਰ 15 ਸਾਲ ਵਿਚ ਜਿਹੜੀ ਇਹ ਵਰਤੋਂ ਹੈ ਲਗਭਗ 22% ਹੋਰ ਵੱਧ ਗਈ ਹੈ ਸਪੈਸ਼ਲੀ ਬੱਚਿਆਂ ਵਿਚ ਤੇ ਲੇਡੀਜ਼ ਵਿਚ ਔਰ ਜਿਵੇਂ ਮੈਂ ਦੱਸਿਆ ਕਿ ਇਲੈਕਟ੍ਰੋਨਿਕ ਸਿਗਰਟ ਜਿਵੇਂ ਆ ਗਈ ਹੈ ਇਲੈਕਟ੍ਰੋਨਿਕ ਸਿਗਰਟ ਵਿਚ ਕੀ ਹੁੰਦਾ ਕਿ ਉਹਦੇ ਵਿਚ ਅੱਗ ਨਹੀਂ ਲੱਗਦੀ ਹੈਗੀ ਇੱਕ ਤਰ੍ਹਾਂ ਡਿਵਾਈਸ ਹੁੰਦਾ ਹੈਗਾ ਜਿਹਨੂੰ ਈ ਸਿਗਰਟ ਵੀ ਕਹਿ ਦਿੰਦੇ ਹੈਗੇ ਉਹਦੇ ਵਿਚ ਇੱਕ ਚੈਂਬਰ ਵਿਚ ਨਿਕੋਟਿਨ ਹੁੰਦਾ ਜੋ ਬੰਦਾ ਕਾਸ਼ ਖਿੱਚਦਾ ਹੈਗਾ ਤਾਂ ਨਿਕੋਟਿਨ ਸਾਹ ਦੇ ਨਾਲ ਫੇਫੜੇ ਵਿਚ ਜਾਂਦੀ ਹੈਗੀ ਹੈ ਇਹ ਚੀਜ਼ ਸਕੂਲ ਦੇ ਬੱਚਿਆਂ ਵਿਚ ਜਾਂ ਲੇਡੀ ਵਿਚ ਬਹੁਤ ਜਿਆਦਾ ਵੱਧ ਰਹੀ ਹੈਗੀ ਹੈ ਹੁਣ ਤੇ ਆਮ ਜਨਤਾ ਚ ਸਕੂਲ ਵਿਚ ਤੁਸੀਂ ਦੇਖੋਗੇ ਜਿਹੜੇ ਕਦੇ ਨਸ਼ੇ ਨਹੀਂ ਕਰਦੇ ਸੀ ਹੁਣ ਇਹ ਚੀਜ਼ ਸ਼ੁਰੂ ਕਰਤੀ ਹੈਗੀ ਹੈ
1: ਦੇਖੋ ਬਹੁਤ ਜਿੱਦਾਂ ਤੁਸੀਂ ਗੰਭੀਰ ਗੱਲ ਡਾਕਟਰ ਮੋਦੀ ਜੀ ਕੀਤੀ ਹੈ ਕਿ ਬੜੀ ਗੰਭੀਰਤਾ ਦਾ ਵਿਸ਼ਾ ਹੈ ਇਸੇ ਕਰਕੇ ਜਿਹਦਾ ਆਪਾਂ ਦਿਨ ਮਨਾ ਰਹੇ ਹਾਂ ਤੇ ਜਦੋਂ ਆਪਾਂ ਦਿਨ ਮਨਾਉਂਦੇ ਹਾਂ ਹੁਣ ਥੋੜਾ ਜਿਹਾ ਆਪਾਂ ਇਸ ਗੱਲ ਨੂੰ ਕਰੀਏ ਕਿਉਂਕਿ ਚਿੰਤਾ ਕਿਸੇ ਵੀ ਜਦੋਂ ਆਪਾਂ ਵਿਸ਼ੇ ਬਾਰੇ ਚਿੰਤਾ ਤੁਰ ਹੁੰਦਾ ਸਮਾਜ ਤੇ ਉਹ ਚਿੰਤਾ ਨੂੰ ਜ਼ਾਹਰ ਕਰਨ ਲਈ ਜਾਂ ਜਾਗ੍ਰਿਤ ਕਰਨ ਲਈ ਸਮਾਜ ਦੇ ਲਈ ਉਹ ਦਿਨ ਜਿਹੜਾ ਮਨਾਇਆ ਜਾਂਦਾ ਹੈ ਕਿਉਂਕਿ ਹਰ ਵਾਰ ਜਿਹੜਾ ਹੈ ਕਿਸੇ ਵੀ ਦਿਨ ਨੂੰ ਜਦੋਂ ਮਨਾਉਂਦੇ ਹਾਂ ਉਹਦਾ ਮੰਤਵ ਔਰ ਮਕਸਦ ਸਾਹਮਣੇ ਰੱਖਿਆ ਜਾਂਦਾ ਹੈ ਜਦੋਂ ਆਪਾਂ 31 ਮਈ ਦਾ ਦਿਹਾੜਾ ਇਹ ਨੋ ਟਬੈਕੋ ਡੇ ਦੇ ਤੌਰ ਤੇ ਮਨਾਉਂਦੇ ਹਾਂ ਇਹਨੂੰ ਕੋਈ ਮਕਸਦ ਵੀ ਨਿਰਧਾਰਿਤ ਕੀਤੇ ਗਏ ਹੈ ਕਿਹੜੇ ਕਿਹੜੇ ਪੱਖਾਂ ਤੇ ਕੀ ਕੰਮ ਕੀਤੇ ਜਾਂਦੇ ਆ
0: ਜੀ ਬਿਲਕੁਲ ਬਿਲਕੁਲ ਜਿਹੜਾ ਆਪਾਂ 31 ਮਈ ਨੂੰ ਆਪਾਂ ਦਿਨ ਜਿਹੜਾ ਮਨਾਉਣਾ ਸ਼ੁਰੂ ਕੀਤਾ ਸੀਗਾ 1987 ਵਿਚ WHO ਨੇ ਮੀਟਿੰਗ ਕੀਤੀ ਸੀ ਕਿ ਤੰਬਾਕੂ ਦੇ ਨਸ਼ੇ ਇੰਨੇ ਵਰਤੀ ਗਏ ਇੰਨੇ ਵੱਧ ਹੋ ਰਹੀ ਹੈਗੀ ਹੈ ਤੇ ਇਹਨੂੰ ਕੰਟਰੋਲ ਕਰਨ ਲਈ ਲੋਕਾਂ ਦਾ ਇਹਦਾ ਸਮਝੋ ਕਿ ਧਿਆਨ ਦੇਣ ਲਈ ਇੱਕ ਦਿਨ ਮਨਾਇਆ ਜਾਵੇ ਤੇ 31 ਮਈ ਦਾ ਦਿਨ ਚੂਜ਼ ਕੀਤਾ ਗਿਆ ਤੇ ਹਰੇਕ ਸਾਲ ਆਪਾਂ ਦਿਨ ਮਨਾਉਂਦੇ ਹਾਂ ਤੇ ਹਰੇਕ ਸਾਲ ਇੱਕ ਥੀਮ ਰੱਖਦੇ ਹੈਗੇ ਆ ਤੇ ਇਸ ਸਾਲ ਜਿਹੜਾ ਥੀਮ ਹੈ ਅਨਮਾਸਕਿੰਗ ਦਾ ਅਪੀਲ ਮਤਲਬ ਕਿ ਜਿਵੇਂ ਤੰਬਾਕੂ ਦੀ ਕੰਪਨੀ ਹੈਗੀ ਹੈ ਉਹ ਬੜੇ ਬੜੇ ਟੈਕਟਿਕਸ ਲਗਾਉਂਦੇ ਆ ਤਰੀਕੇ ਲਗਾਉਂਦੇ ਕਿ ਹਰੇਕ ਹੋਰ ਜਨਤਾ ਨੂੰ ਤੰਬਾਕੂ ਵਿਚ ਜੋੜਿਆ
1: ਜਾਵੇ
0: ਤੇ ਉਹ ਨਵੇਂ ਨਵੇਂ ਐਡਵਰਟਾਈਜਮੈਂਟ ਦਿੰਦੀ ਹੈ ਜਾਂ ਨਵੇਂ ਨਵੇਂ ਇਨਸੈਂਟਿਵ ਦਿੰਦੀ ਹੈਗੀ ਹੈ ਤੇ ਇਸ ਸਾਲ ਦਾ ਥੀਮ ਇਹੀ ਹੈ ਕਿ ਆਪਾਂ ਇਸ ਉਹਨਾਂ ਦੀ ਜਿਹੜੀ ਇਹ ਟੈਕਟਿਕਸ ਹੈ ਉਹਨੂੰ ਸਮਝੀਏ ਤੇ ਲੋਕਾਂ ਨੂੰ ਜਾਗਰਿਤ ਕਰੀਏ ਕਿ ਕਿਵੇਂ ਆਪਾਂ ਇਸ ਨੂੰ ਬਚਾ ਸਕੀਏ ਤੇ ਸੈਕਿੰਡ ਇਹ ਦਿਨ ਦੇ ਮਨਾਉਣ ਦਾ ਇਹ ਪਰਪਜ ਹੈ ਕਿ ਜਿਹੜੀ ਤੰਬਾਕੂ ਦੀ ਖੇਤੀ ਹੋ ਰਹੀ ਹੈਗੀ ਹੈ ਪ੍ਰੋਡਕਸ਼ਨ ਹੋ ਰਹੀ ਹੈਗੀ ਹੈ ਉਹਦੀ ਸਪਲਾਈ ਹੋ ਰਹੀ ਹੈ ਉਹ ਕਿਵੇਂ ਘਟਾਈ ਜਾਵੇ ਤੇ ਗੌਰਮੈਂਟ ਨੂੰ ਕਿਵੇਂ ਸੁਝਾਅ ਦਿੱਤੇ ਜਾਣ ਕਿ ਇਹ ਗੌਰਮੈਂਟ ਇਸੇ ਕੰਟਰੋਲ ਕਰੇ ਜਾਂ ਆਪਾਂ ਅਲੱਗ ਅਲੱਗ ਲੈਵਲ ਤੇ ਇਸ ਦਿਨ ਆਪਾਂ ਚਾਹੇ ਸਕੂਲ ਹੋਵੇ ਚਾਹੇ ਆਪਣੇ ਐਜੂਕੇਸ਼ਨ ਇੰਸਟੀਚਿਊਟ ਹੋਣ ਜਾਂ ਕਿਤੇ ਕਿਸੇ ਤਰੀਕੇ ਨਾਲ ਆਪਾਂ ਲੈਕਚਰ ਰਾਹੀਂ ਪੋਸਟਰ ਰਾਹੀਂ ਆਪਾਂ ਲੋਕਾਂ ਨੂੰ ਜਾਗਰਿਤ ਕਰਦੇ ਹਾਂ ਕਿ ਇਹ ਜਿਹੜੇ ਮਾਰੂ ਨਸ਼ਾ ਹੈ ਇਸ ਤੋਂ ਕਿਵੇਂ ਬਚਿਆ ਜਾਵੇ ਤਾਂ ਇੰਡੀਵਿਜੁਅਲ ਲੈਵਲ ਤੇ ਜਾਂ ਸਮਝੋ ਕਿ ਸਿਟੀ ਲੈਵਲ ਤੇ ਜਾਂ ਕੰਟਰੀ ਲੈਵਲ ਤੇ ਜਾਂ ਗੌਰਮੈਂਟ ਲੈਵਲ ਤੇ ਆਪਾਂ ਅਲੱਗ ਅਲੱਗ ਤਰੀਕੇ ਅਪਣਾਉਂਦੇ ਹੈਗੇ ਆ ਤਾਂ ਕਿ ਇਸ ਜਿਹੜਾ ਨਸ਼ਾ ਹੈ ਘੱਟ ਜਾਏ
1: ਦੇਖੋ ਬਿਲਕੁਲ ਸਹੀ ਗੱਲ ਹੈ ਕਿ ਇਲਾਜ ਦੇ ਨਾਲੋਂ ਪਰਹੇਜ਼ ਚੰਗਾ ਹੈ ਡਾਕਟਰ ਸਾਹਿਬ ਸਭ ਤੋਂ ਪਹਿਲੀ ਜਿੱਦਾਂ ਕਹਿੰਦੇ ਕਿ ਜਾਗਰਤੀ ਜਿਹੜੀ ਹੈ ਨਾ ਜੇ ਕਿਸੇ ਬੰਦੇ ਨੂੰ ਇਹ ਸਮਝ ਆ ਜਾਏ ਕਿ ਮੇਰੇ ਲਈ ਕੀ ਚੀਜ਼ ਚੰਗੀ ਹੈ ਤੇ ਮੇਰੇ ਲਈ ਕੀ ਮਾੜੀ ਹੈ ਕਿਉਂਕਿ ਚੀਜ਼ਾਂ ਤਾਂ ਦੇਖੋ ਸਮਾਜ ਦੇ ਵਿੱਚ ਤੁਹਾਡੇ ਸਾਰੀਆਂ ਸਾਹਮਣੇ ਪਈਆਂ ਨੇ ਚੋਣਕਾਰ ਤੁਸੀਂ ਖੁਦ ਹੋ ਹਨਾ ਕਿਹੜੀ ਚੀਜ਼ ਨੂੰ ਤੁਸੀਂ ਚੁਣਨਾ ਹੈ ਤੂੰ ਚੰਗੀ ਨੂੰ ਚੁਣਨਾ ਹੈ ਮਾੜੀ ਨੂੰ ਚੁਣਨਾ ਹੈ ਇਹੀ ਦੱਸਣ ਲਈ ਇਹ ਦਿਨ ਮਨਾਇਆ ਜਾਂਦਾ ਵੀ ਭਾਈ ਇਹ ਮਾੜੀ ਚੀਜ਼ ਹੈ ਇਹਦਾ ਚੁਣਾਵ ਆਪਾਂ ਨਹੀਂ ਕਰਨਾ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਖਤਿਆਰ ਨਹੀਂ ਕਰਨਾ ਜੇ ਆਪਾਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਖਤਿਆਰ ਕਰਦੇ ਹਾਂ ਜਾਏ ਤੇ ਲੜੀ ਚ ਅਸੀਂ ਸ਼ਾਮਲ ਹੁੰਦੇ ਹਾਂ ਤੇ ਉਹਦੇ ਨਾਲ ਸਾਡੇ ਕਿਹੜੇ ਕਿਹੜੇ ਪੱਖਾਂ ਦੇ ਕੀ ਕੀ ਨੁਕਸਾਨ ਹੁੰਦੇ ਆ ਇਹੀ ਜਿਹੜਾ ਇਸ ਦਿਨ ਦਾ ਮਹੱਤਵ ਹੈ ਔਰ ਮਕਸਦ ਔਰ ਮਤਲਬ ਹੈ ਤੇ ਸਾਡੇ ਵੱਲੋਂ ਵੀ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਜਿੱਦਾਂ ਡਾਕਟਰ ਸਾਹਿਬ ਨੇ ਮੋਦੀ ਸਾਹਿਬ ਨੇ ਦੱਸਿਆ ਹੈ ਕਿ ਕਿਸ ਲਿਹਾਜ਼ ਦੇ ਨਾਲ ਇਹ ਅਸਰ ਕਰਦਾ ਹੈ ਕਿੱਥੇ ਕਿੱਥੇ ਅਸਰ ਕਰਦਾ ਹੈ ਤੇ ਕਿੱਦਾਂ ਕਿੱਦਾਂ ਦੇ ਇਹਦੇ ਗੰਭੀਰ ਨਤੀਜੇ ਹੈ ਅੱਛਾ ਡਾਕਟਰ ਸਾਹਿਬ ਹੁਣ ਇਹ ਤਾਂ ਪੱਖ ਹੋ ਗਿਆ ਇੱਕ ਹੁਣ ਦੂਸਰਾ ਪੱਖ ਇਹ ਹੈ ਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਬਹੁਤ ਸਾਰੀਆਂ ਇਹਦੇ ਨਾਲ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਛਾਤੀ ਦੇ ਰੋਗ ਹੈ ਕੈਂਸਰ ਹੈ ਮੂੰਹ ਦਾ ਕੈਂਸਰ ਹੈ ਸਰਵਾਈਕਲ ਕੈਂਸਰ ਹੈ ਬੜੀਆਂ ਚੀਜ਼ਾਂ ਹੈ ਜਿੱਦਾਂ ਕਹਿੰਦੇ ਕਿ ਪੂਰਾ ਹਿਊਮਨ ਬਾਡੀ ਨੂੰ ਜਿੱਦਾਂ ਖਤਮ ਕਰਨ ਲਈ ਵੀ ਜਿਹੜਾ ਇਹ ਰੋਲ ਆਪਣਾ ਪਲੇ ਕਰਦਾ ਹੈ ਹੁਣ ਇਹ ਤੋਂ ਬਚਣ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਕਿ ਇਹ ਤੋਂ ਬਚਣਾ ਕਿੱਦਾਂ ਹੈ ਇਹਦਾ ਇਲਾਜ ਕਿੱਦਾਂ ਕਰਨਾ ਹੈ ਤੇ ਰੋਕ ਕਿੱਦਾਂ ਲਾਉਣੀ ਹੈ ਇਸ ਪੱਖ ਦੇ ਬਾਬਤ ਤੁਹਾਡੀ ਕੀ ਰਾਏ ਹੈ
0: ਜਿਹੜਾ ਇਹਦਾ ਨਸ਼ਾ ਇੱਕ ਐਸਾ ਨਸ਼ਾ ਹੈ ਕਿ ਜਿਹੜਾ ਬੰਦਾ ਸ਼ੁਰੂ

0: ਕਰ ਲੈਂਦਾ, ਸ਼ੁਰੂ ਤਾਂ ਕਰ ਲੈਂਦਾ ਹੈਗਾ, ਹੌਲੀ ਹੌਲੀ ਇਸ ਆਦਤ ਵੀ ਬਣ ਜਾਂਦਾ ਤੇ ਥੋੜੀ ਦੇਰ ਬਾਅਦ ਪੇਸ਼ੈਂਟ ਨੂੰ ਲੱਗਦਾ ਕਿ ਇਹਨੂੰ ਮੈਨੂੰ ਛੱਡਣਾ ਚਾਹੀਦਾ, ਮੇਰੇ ਤੇ ਅਸਰ ਆ ਰਿਹਾ ਹੈਗਾ। ਉਹ ਛੱਡਣ ਦੀ ਕੋਸ਼ਿਸ਼ ਵੀ ਕਰਦਾ ਪਰ ਛੱਡਿਆ ਨਹੀਂ ਜਾਂਦਾ ਹੈ। ਲਗਭਗ 70% ਲੋਕ ਇਹਨੂੰ ਛੱਡਣਾ ਚਾਹੁੰਦੇ ਆ, ਉਹ ਬਹੁਤ ਟਰਾਈ ਕਰਦੇ ਆ ਪਰ ਉਹ ਯੂਜਲੀ ਉਹ ਫੇਲ ਹੋ ਜਾਂਦੇ ਹੈਗੇ। ਤਾਂ ਇਹ ਨਸ਼ੇ ਨੂੰ ਕਿਵੇਂ ਛੱਡਣਾ ਹੈ? ਸਾਨੂੰ ਪਹਿਲਾਂ ਇੱਕ ਨੈਸ਼ਨਲ ਲੈਵਲ ਤੇ ਇੱਕ ਮੁਹਿੰਮ ਚੱਲੀ ਸੀ ਕਿ ਲੋਕਾਂ ਨੂੰ ਇੱਕ ਸੁਗੰਧ ਖਵਾਈ ਜਾਵੇ, ਸਹੁੰ ਖਵਾਈ ਜਾਵੇ ਕਿ ਉਹ ਲੋਕ ਸਹੁੰ ਖਾਣ ਕਿ ਮੈਂ ਸਹੁੰ ਦਾ ਕੀ ਮਤਲਬ ਕੰਟੈਂਟ ਹੈ ਕਿ ਮੈਂ ਨਸ਼ਾ ਨਹੀਂ ਕਰੂੰਗਾ, ਮੈਂ ਆਪਣੇ ਘਰ ਦੇ ਮੈਂਬਰ ਨੂੰ ਨਸ਼ੇ ਆਦਿ ਨਹੀਂ ਬਣਾਊਂਗਾ, ਮੈਂ ਕਿਸੇ ਆਫਿਸ ਚ ਜਾਂ ਆਪਣੇ ਜਿੰਨੇ ਯਾਰ ਦੋਸਤ ਮਿੱਤਰ ਹੈ ਉਹਨਾਂ ਨੂੰ ਨਸ਼ਾ ਨਹੀਂ ਕਰਨ
1: ਦੇਵਾਂਗਾ,
0: ਇੱਕ ਪਲੈਜ ਲਏਗਾ। ਫਿਰ ਆਪਾਂ ਪੇਸ਼ੈਂਟ ਜਿਹੜਾ ਛੱਡਣਾ ਚਾਹੁੰਦੇ ਹੈਗੇ ਉਹਨੂੰ ਪਹਿਲਾਂ ਆਪਾਂ ਕਹਿੰਦੇ ਕਿ ਤੁਸੀਂ ਇੱਕ ਪੱਕਾ ਮਾਇੰਡ ਬਣਾਓ ਕਿ ਮੈਂ ਇਹਨੂੰ ਛੱਡਣਾ ਹੈਗਾ। ਜਦੋਂ ਕਹਿੰਦੇ ਕਿ ਆਪਣਾ ਮੈਂ ਮਾਇੰਡ ਬਣਾ ਲਿਆ ਤਾਂ ਤੁਸੀਂ ਜਾ ਕੇ ਘਰ ਦੇ ਮੈਂਬਰ ਨਾਲ ਜਾ ਕੇ ਕਿਸੇ ਮੰਦਰ ਗੁਰਦੁਆਰਾ ਜਿੱਥੇ ਵੀ ਜਾਂਦੇ ਹੋ ਉੱਥੇ ਜਾ ਕੇ ਇੱਕ ਸਹੁੰ ਚੱਕ ਕੇ ਆਓ ਕਿ ਮੈਂ ਇਸ ਨਸ਼ਾ ਛੱਡਤਾ, ਤੇ ਇਹ ਮੈਸੇਜ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਦੇ ਦਿਓ ਕਿ ਮੈਂ ਨਸ਼ਾ ਛੱਡਤਾ, ਤਾਂ ਕਿ ਇੱਕ ਵਾਰ ਮੈਸੇਜ ਪਾਸ ਹੋ ਜਾਏ। ਉਦੋਂ ਬਾਅਦ ਚ ਇੱਕ ਡਾਇਰੀ ਲਾਓ ਤੇ ਡਾਇਰੀ ਚ ਉਹਦੇ ਵਿੱਚ ਲਿਖੋ ਕਿ ਜਦੋਂ ਵੀ ਮੈਂ ਨਸ਼ਾ ਜੋ ਬੰਦਾ ਫੇਰ ਵੀ ਲੈਣ ਲੱਗਦਾ ਹੈਗਾ ਤੇ ਉਸ ਟਾਈਮ ਨੋਟ ਕਰੋ ਤੇ ਲਿਖੋ ਕਿ ਮੈਂ ਇਹ ਨਸ਼ਾ ਲੈ ਰਿਹਾ, ਆਪਣੇ ਬੋਡੀ ਜ਼ਹਿਰ ਦੇ ਰਿਹਾ ਤੇ ਇਸ ਮੈਂ ਖੁਦ ਰਿਸਪੋਂਸੀਬਲ ਹੋਊਂਗਾ, ਤੇ ਜਦੋਂ ਵੀ ਲੈਣ ਲੱਗਦਾ ਹਰੇਕ ਵਾਰ ਲਿਖੋ। ਤੇ ਸ਼ਾਮ ਨੂੰ ਜਿਹੜਾ ਇਹ ਡਾਇਰੀ ਹੈ ਪੇਜ ਹੈ ਸਾਰੇ ਘਰ ਦੇ ਚੈੱਕ ਕਰਾਓ,
1: ਆਤਮਗਲਾਨੀ
0: ਮਹਿਸੂਸ ਕਰੋ, ਇੱਕ ਨੈਗੇਟਿਵ ਫੀਡਬੈਕ ਹੁੰਦੀ ਹੈਗੀ।
1: ਬਿਲਕੁਲ ਸਹੀ।
0: ਤੇ ਫਿਰ ਅਸੀਂ ਜਿਵੇਂ ਸਾਡੇ ਕੋਲ, ਮੈਂ ਚੈਸ ਸਪੈਸ਼ਲਿਸਟ ਹਾਂ, ਸਾਡੇ ਕੋਲ ਬਹੁਤ ਬੰਦੇ ਆਉਂਦੇ ਕਿ ਮੈਨੂੰ ਛੱਡਣਾ ਚਾਹੁੰਦਾ ਹੈ, ਤੇ ਉਹਦੇ ਨਾਲ ਆਪਾਂ ਕੀ ਕਰਦੇ ਕਿ ਇੱਕ ਕਿਸੇ ਪੈਨ ਦਾ ਜਿਹੜਾ ਉੱਪਰ ਕੈਪ ਹੁੰਦਾ ਤਾਂ ਜਿਹੜੇ ਉਂਗਲਾਂ ਨਾਲ ਉਹ ਨਸ਼ਾ ਕਰਦਾ ਉਹਦੇ ਵਿੱਚ ਕੈਪ ਲਗਾ ਕੇ ਉੱਥੇ ਟੇਪ ਲਾ ਦਿੰਦੇ ਹੈਗੇ।
1: ਅੱਛਾ।
0: ਵੀ ਤਾਂ ਕਿ ਜ਼ਿਆਦਾਤਰ ਕੀ ਹੁੰਦਾ ਕਿ ਪੇਸ਼ੈਂਟ ਨੂੰ ਉਹ ਉਂਗਲਾਂ ਨਾਲ ਆਦਤ ਪਈ ਹੁੰਦੀ ਹੈ, ਖਾਲੀ ਉਂਗਲਾਂ ਹੁੰਦੀਆਂ ਤਾਂ ਲੱਗਦਾ ਕਿ ਮੈਂ ਖਾਲੀ ਖਾਲੀ ਫੀਲ ਕਰ ਰਿਹਾ, ਉਹ ਟੇਪ ਲਾ ਦਿੰਦੇ ਕਿ ਇਹਨੂੰ ਹਮੇਸ਼ਾ ਟੇਪ ਲਾ ਕੇ ਰੱਖਣੀ ਹੈਗੀ ਹੈ।
1: ਅੱਛਾ।
0: ਫਿਰ ਪੇਸ਼ੈਂਟ ਨੂੰ ਕਹਿੰਦੇ ਕਿ ਮੂੰਹ ਨੂੰ ਖਾਲੀ ਰੱਖੋ, ਕੋਈ ਚਿੰਗਮ ਪਾ ਲਓ, ਕੋਈ ਟੋਫੀ ਪਾ ਲਓ, ਕੋਈ ਇਲਾਇਚੀ ਪਾ ਲਓ, ਠੀਕ ਹੈ, ਤੇ ਉਹਦੇ ਨਾਲ ਕਈ ਵਾਰ ਪੇਸ਼ੈਂਟ ਲਾ ਦਿਆ ਕਿ ਮੂੰਹ ਭਰਿਆ ਹੋਇਆ ਤਾਂ ਉਹਨੂੰ ਕਰੇਵਿੰਗ ਘੱਟ ਹੁੰਦੀ ਹੈ। ਤਾਂ ਫਿਰ ਜੇ ਪੇਸ਼ੈਂਟ ਨੂੰ ਫਿਰ ਵੀ ਬਹੁਤ ਜ਼ਿਆਦਾ ਕਰੇਵਿੰਗ ਹੋਵੇ ਤਾਂ ਕਈ ਵਾਰ ਪੇਸ਼ੈਂਟ ਨੂੰ ਅਸੀਂ ਨਿਕੋਟਿਨ ਦੇ ਇੱਕ ਅੱਜਕੱਲ ਉਹਨਾਂ ਨੂੰ ਗੋਲੀਆਂ ਵੀ ਆਈਆਂ, ਪੈਚ ਵੀ ਆਏ ਹੈ, ਠੀਕ ਹੈ, ਲੋਜੈਂਜਸ ਵੀ ਆਏ ਹੈਗੇ ਆ, ਉਹ ਦੇ ਦਿੰਦੇ ਜਿਹੜੀ ਥੋੜੀ ਮਾਤਰਾ ਵਿੱਚ ਨਿਕੋਟਿਨ ਦਿੰਦੇ ਰਹਿੰਦੀ ਹੈ ਤਾਂ ਕਿ ਜਿਹੜੀ ਉਹਦੀ ਕਰੇਵਿੰਗ ਹੋ ਰਹੀ ਹੈ ਉਹਨੂੰ ਘਟਾ ਦਿੰਦੇ, ਕਰੇਵਿੰਗ ਘੱਟ ਜਾਂਦੀ ਹੈ, ਜਾਂ ਬੰਦੇ ਨੂੰ ਕਾਸ਼ ਲੈਣ ਦੀ ਆਦਤ ਹਟ ਜਾਂਦੀ ਹੈ ਤਾਂ ਹੌਲੀ ਹੌਲੀ ਉਹਦੀ ਮਾਤਰਾ ਅਸੀਂ ਘਟਾ ਕੇ ਉਹਨੂੰ ਬੰਦ ਕਰ ਦਿੰਦੇ ਹੈਗੇ। ਇਸ ਤੋਂ ਇਲਾਵਾ ਪੇਸ਼ੈਂਟ ਨੂੰ ਕਹਿੰਦੇ ਕਿ ਹਮੇਸ਼ਾ ਆਪਣੇ ਆਪ ਨੂੰ ਜਦੋਂ ਵੀ ਹੈਗਾ ਦਿਨ ਚ 5 ਵਾਰ ਲਿਖੇ ਕਿ ਮੈਂ ਨਸ਼ਾ ਛੱਡਣਾ, ਮੈਂ ਨਸ਼ਾ ਛੱਡਣਾ ਹੈਗਾ। ਇਹ ਛੋਟੇ ਛੋਟੇ ਗੱਲਾਂ ਹੈਗੀਆਂ ਪਰ ਇਸ ਦਾ ਬਹੁਤ ਜ਼ਿਆਦਾ ਅਸਰ
1: ਹੋ ਰਿਹਾ, ਜਿਹਨੂੰ ਕਹਿ ਸਕਦੇ।
0: ਬਿਲਕੁਲ। ਫਿਰ ਸਰਕਾਰ ਇਸ ਨੂੰ ਜਿਵੇਂ ਘਟਾਉਣ ਲਈ ਬੜੇ ਜਿਵੇਂ ਦੇਖੋ ਲਾਅ ਬਣੇ ਹੈਗਾ, ਕੋਪਟਰਾ ਲਾਅ ਹੈਗਾ 2003 ਦੇ ਕਿ ਹਰੇਕ ਪੈਕਟ ਤੇ ਆਪਾਂ ਐਡਵਰਟਾਈਜ਼ ਕਰਦੇ ਹਾਂ ਕਿ ਨਸ਼ਾ ਕਿਵੇਂ ਆਪਣੇ ਨੂੰ ਨੁਕਸਾਨ ਦਿੰਦਾ ਹੈਗਾ, 18 ਸਾਲ ਤੋਂ ਘੱਟ ਆਪਾਂ ਨਸ਼ੇ ਵੇਚ ਨਹੀਂ ਸਕਦੇ ਹੈਗੇ, ਜਾਂ ਸਕੂਲ ਵਿੱਚ ਕੋਈ ਐਜੂਕੇਸ਼ਨ ਇੰਸਟੀਚਿਊਟ ਹੈ ਉਹਦੇ 100 ਮੀਟਰ ਦਾਇਰੇ ਚ ਨਸ਼ਾ ਨਹੀਂ ਵਿਕ ਸਕਦਾ ਹੈਗਾ, ਕਿਸੇ ਫਿਲਮ ਚ ਐਡਵਰਟਾਈਜਮੈਂਟ ਚ ਨਸ਼ਾ ਨਹੀਂ ਹੋ ਸਕਦਾ ਹੈਗਾ, ਠੀਕ ਹੈ, ਜਾਂ ਨੀਚੇ ਲਿਖਿਆ ਹੋਗਾ ਕਿ ਸਰੀਰ ਲਈ ਹਾਨੀਕਾਰਕ ਹੈਗਾ। ਇਸ ਤੋਂ ਇਲਾਵਾ ਜਿਹੜੀ ਗੌਰਮੈਂਟ ਹੈ ਆਪਣੇ ਲੈਵਲ ਤੇ ਇਹਦੀ ਪ੍ਰੋਡਕਸ਼ਨ ਤੇ ਇਹਦੀ ਸਪਲਾਈ ਤੇ ਕੰਟਰੋਲ ਲਗਾ ਸਕਦੀ ਹੈਗੀ ਹੈ, ਟੈਕਸ ਵਧਾ ਸਕਦੀ ਹੈਗੀ ਹੈ, ਠੀਕ ਹੈ, ਤਾਂ ਕਿ ਮਾਸ ਲੈਵਲ ਤੇ ਨਸ਼ੇ ਦੀ ਵਰਤੋਂ ਘੱਟ ਸਕੇ।
1: ਅੱਛਾ ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਹੈ ਮਾਸ ਲੈਵਲ ਤੇ, ਹੁਣ ਜਦੋਂ ਆਪਾਂ ਵਿਸ਼ਵ ਦੇ ਪੱਧਰ ਦੇ ਉੱਤੇ ਦੇਖਦੇ ਅੱਜ, ਕਿਉਂਕਿ ਆਪਾਂ ਵਿਸ਼ਵ ਦਾ ਵੀ ਤਾਂ ਹਿੱਸਾ ਹਨ ਕਿ ਅੱਜ ਦੁਨੀਆ ਜਿਹੜੀ ਗਲੋਬਲੀ ਸਾਰਾ ਕੁਝ ਚੱਲਦਾ ਹੈ, ਅਸੀਂ ਉਹਦੇ ਬਾਹਰ ਵੀ ਜਾਣਾ ਹੈ ਨਾ। ਹੁਣ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਜਿੱਦਾਂ ਕਹਿੰਦੇ ਕੈਰੀਅਰ ਬਣ ਜਾਂਦੀਆਂ, ਇਹ ਚੀਜ਼ਾਂ ਜਿੱਦਾਂ ਤੰਬਾਕੂ ਦੀ ਗੱਲ ਕਰਦੇ ਹਾਂ ਕਿ ਕੈਰੀਅਰ ਦੇ ਤੌਰ ਤੇ ਵੀ ਬਹੁਤ ਸਾਰੀਆਂ ਬਿਮਾਰੀਆਂ, ਪਿੱਛੇ ਆਪਾਂ ਕੋਰੋਨਾ ਕਾਲ ਦੇ ਵਿੱਚ ਵੀ ਦੇਖਿਆ ਕਿ ਕੋਰੋਨਾ ਸਾਡੇ ਇੱਥੇ ਹੈ ਨਹੀਂ ਸੀ ਤੇ ਕੋਰੋਨਾ ਉਧਰੋਂ ਆਇਆ, ਕਿ ਟਬੈਕੋ ਜਿਹੜਾ ਹੈ ਮੈਨ ਟੂ ਮੈਨ ਜਿਹੜਾ ਕੈਰੀਅਰ ਬਣਦਾ ਬਿਮਾਰੀਆਂ ਨੂੰ ਜਿਹੜਾ ਹੈ ਸਫਲ ਕਰਨ ਦੇ ਵਿੱਚ।
0: ਬਿਲਕੁਲ, ਦੇਖੋ ਤੁਸੀਂ ਤੰਬਾਕੂ ਦੇ ਕਾਸ਼ ਲੈਣੇ ਹੋ, ਹੁਣ ਜਿਹੜਾ ਬੰਦਾ ਕੋਈ ਟੀਵੀ ਦਾ ਪੇਸ਼ੈਂਟ ਹੈਗਾ, ਕਿਸੇ ਹੋਰ ਬਿਮਾਰੀ ਦਾ ਪੇਸ਼ੈਂਟ ਹੈ, ਛਾਤੀ ਦਾ ਰੋਗੀ ਹੈਗਾ, ਉਹ ਜਦੋਂ ਨਸ਼ਾ ਖਿੱਚਦਾ ਹੈ, ਕਾਸ਼ ਖਿੱਚਦਾ ਹੈਗਾ ਤਾਂ ਉਹਨੂੰ ਜ਼ੋਰ ਹੀ ਛੱਡਦਾ ਹੈਗਾ, ਤਾਂ ਉਹਦੇ ਆਸ ਪਾਸ ਨਾਲ ਜਿਹੜੇ ਧੂੰਏ ਜਿਹੜੇ ਕੰਨ ਹੈਗੇ ਆ ਉਹਦੇ ਨਾਲ ਕੀਟਾਣੂ ਵੀ ਚਿਪਕੇ ਹੁੰਦੇ ਹੈਗੇ, ਉਹ ਜਿਹੜਾ ਆਸ ਪਾਸ ਲੋਕਾਂ ਨੂੰ ਫੈਲਦੇ ਹੈਗੇ ਆ, ਤਾਂ ਉਹਨਾਂ ਨਾਲ ਉਹ ਜਿਹੜੇ ਕੀਟਾਣੂ ਹੈ ਬਾਕੀ ਲੋਕਾਂ ਨੂੰ ਵੀ ਜਾਂਦੇ ਹੈਗੇ ਆ, ਸਮੋਕ ਦੇ ਕੈਮੀਕਲ ਤਾਂ ਜਾਂਦੇ ਹੈਗੇ ਆ, ਪਰ ਧੂੰਆਂ ਐਸਾ ਚੀਜ਼ ਕੈਰੀਅਰ ਬਣ ਜਾਂਦਾ ਬਾਕੀ ਬਿਮਾਰੀਆਂ ਲੈ ਕੇ ਜਾਣ ਅੱਗੇ

0: ਨਵੇਂ ਪੇਸ਼ੈਂਟ ਬਣਾਉਣ ਲਈ ਤੇ ਇਹ ਪੇਸ਼ੈਂਟ ਤਾਂ ਐਡਿਕਸ਼ਨ ਹੁੰਦੀ ਹੈ, ਸੈਕਿੰਡ ਹੈਂਡ ਸਮੋਗ ਦੀ ਅਲੱਗ ਐਡਿਕਸ਼ਨ ਹੁੰਦੀ ਹੈ ਤੇ ਬਿਮਾਰੀਆਂ ਫੈਲਾਉਣ ਦਾ ਇੱਕ ਅਲੱਗ ਜ਼ਰੀਆ ਬਣ ਜਾਂਦਾ ਹੈ।
1: ਜਿਹੜਾ ਤੁਸੀਂ ਸੈਕਿੰਡ ਪਰਸਨ ਦੀ ਗੱਲ ਕੀਤੀ ਹੈ ਕਿ ਜਿਹੜੀਆਂ ਪੀਣ ਵਾਲਾ ਬੰਦਾ ਸੇਵਨ ਕਰਨ ਵਾਲਾ ਬੰਦਾ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਉਹ ਵੀ ਉਹੀ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ?
0: ਜੀ ਬਿਲਕੁਲ, ਉਹੀ ਮੈਂ ਦੱਸਿਆ ਜਿਹੜਾ ਇਹ ਜਿਹੜੇ ਕੈਮੀਕਲ ਹੁੰਦੇ ਆ ਧੂੰਆਂ ਦੇ ਵਿੱਚ ਤਾਂ 5000 ਟਾਈਪ ਦੇ ਡਿਫਰੈਂਟ ਕੈਮੀਕਲਸ ਹੈਗੇ ਆ ਤੇ ਇਹ ਕੈਮੀਕਲ ਜਿਹੜੇ ਹੈਗੇ ਆ ਉਹ ਜਿਹੜੇ ਸੈਕਿੰਡ ਹੈਂਡ ਸਮੋਕਰ ਹੈ ਉਹਨਾਂ ਵਿੱਚ ਸੇਮ ਟਾਈਪ ਦੀ ਬਿਮਾਰੀ ਕਰ ਸਕਦੇ ਆ ਜਿਹੜੇ ਇੱਕ ਸਮੋਕਰ ਨੂੰ ਕਰ ਸਕਦੇ ਹੈਗੇ ਤੇ ਉਹ ਵਿਚਾਰੇ ਬਿਨਾਂ ਪਿੱਤੇ ਹੀ ਇਸ ਦਾ ਸ਼ਿਕਾਰ ਹੋ ਜਾਂਦੇ ਹੈਗੇ।
1: ਬਿਲਕੁਲ ਸਹੀ ਹੈ। ਅੱਛਾ ਡਾਕਟਰ ਸਾਹਿਬ, ਹੁਣ ਦੇਖੋ ਨਾ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇਹ ਇੱਕ ਜਿਹੜੀ ਐਸੀ ਚੀਜ਼ ਹੈ ਜਿਹਨੂੰ ਇੱਕ ਇਕੱਲਾ ਦਿਕੱਲਾ ਆਦਮੀ ਜਾਂ ਕੁਛ ਆਪਾਂ ਕਹਿ ਸਕਦੇ ਕੋਈ ਇਕੱਲੇ ਦਿਕੱਲੇ ਬੰਦੇ ਦੇ ਉਪਰਾਲੇ ਦੇ ਨਾਲ ਇਹਦਾ ਕੁਛ ਨਹੀਂ ਹੋ ਸਕਦਾ, ਇਹ ਸਮੂਹਿਕ ਯਤਨਾਂ ਵਾਲਾ ਕੰਮ ਹੈ ਨਾ ਸਮਾਜ ਦਾ, ਇਹ ਸਮਾਜਿਕ ਅਲਾਮਤ ਜਿਹਨੂੰ ਅਸੀਂ ਕਹਿ ਸਕਦੇ ਹਾਂ, ਪੂਰੇ ਸਮਾਜ ਦੀ ਬਿਮਾਰੀ ਹੈ। ਤੇ ਜਦੋਂ ਆਪਾਂ ਸਮਾਜਿਕ ਪੱਖ ਤੇ ਗੱਲ ਕਰਦੇ ਹਾਂ, ਤੁਸੀਂ ਕੀ ਮਤਲਬ ਸੁਨੇਹਾ ਦੇਣਾ ਚਾਹੋਗੇ ਜਾਂ ਕੋਈ ਸਰਕਾਰੀ ਪੱਧਰ ਤੇ ਨਸ਼ਾ ਛਡਾਊ ਕੇਂਦਰ ਜਾਂ ਕੁਛ ਏਦਾਂ ਦੇ ਉਪਰਾਲੇ ਹੈ ਕਿ ਹਰ ਬੰਦੇ ਦੀ ਅਪਰੋਚ ਜਿਹੜੀ ਹੈ ਜਿੱਦਾਂ ਕਹਿੰਦੇ ਨਾ ਹਰ ਬੰਦਾ ਹਰ ਥਾਂ ਤੇ ਜਾ ਨਹੀਂ ਸਕਦਾ, ਇਹ ਆਪਾਂ ਸਾਰੇ ਜਾਣਦੇ ਹਾਂ, ਨਾਇਕ ਤੌਰ ਤੇ ਲਾ ਲਓ ਜਾਂ ਕੋਈ ਸਮਾਂਬੱਧ ਸੂਚੀ ਐਸੀ ਹੈ, ਹੁਣ ਜਿਹੜਾ ਦਿਹਾੜੀਦਾਰ ਬੰਦਾ ਹੈ ਉਹਨੇ ਦਿਹਾੜੀ ਤੇ ਜਾਣਾ ਹੈ ਤੇ ਉਹ ਹੁਣ ਡਾਕਟਰ ਸਾਹਿਬ ਕੋਲ ਜਾਊਗਾ ਤੇ ਉਸ ਦਿਹਾੜੀ ਉਹਦੀ ਭੰਨ ਹੋ ਜਾਂਦੀ ਹੈ, ਕਿੱਦਾਂ ਮਤਲਬ ਕਿਹੜੇ ਕੋਈ ਕੁਛ ਸਰਕਾਰੀ ਤੌਰ ਤੇ ਵੀ ਉਪਰਾਲੇ ਹੈ, ਕੋਈ ਸੈਂਟਰ ਸਥਾਪਿਤ ਕੀਤੇ ਹੈ ਜਿਨ੍ਹਾਂ ਤੇ ਜਾ ਕੇ ਇਹਨੂੰ ਛੱਡਿਆ ਜਾ ਸਕਦਾ ਹੋਵੇ ਜਾਂ ਕੋਈ ਐਨਜੀਓ ਏਦਾਂ ਦੀਆਂ ਬਣੀਆਂ ਹੋਣ ਜਿਹੜੀਆਂ ਇਸ ਪੱਖ ਤੇ ਕੰਮ ਕਰਦੀਆਂ ਹੋਣ?
0: ਇੱਕ ਨੈਸ਼ਨਲ ਲੈਵਲ ਤੇ ਜਿਹੜਾ ਨੈਸ਼ਨਲ ਤੰਬਾਕੂ ਕੰਟਰੋਲ ਸੈਂਟਰ ਬਣਾਏ ਗਏ ਹੈਗੇ ਆ ਤਾਂ ਹੋਰ ਸਰਕਾਰੀ ਟੋਲ ਫਰੀ ਨੰਬਰ ਹੈਗਾ ਜਿਹਦੇ ਵਿੱਚ ਬੰਦੇ ਨੂੰ ਨਸ਼ਾ ਹੋ ਜਾਂਦਾ ਹੈਗਾ ਠੀਕ ਹੈ ਉਹ ਕਿਵੇਂ ਛੱਡ ਸਕਦਾ, ਉਹਦੇ ਕੀ ਰਿਹੈਬਲੀਟੇਸ਼ਨ ਹੈਗੇ ਆ, ਕੀ ਤਰੀਕੇ ਹੈਗੇ ਆ, ਜਿਸ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈਗੀ ਹੈ। ਇਸ ਤਰ੍ਹਾਂ ਜੇ ਕੋਈ ਬਿਮਾਰੀ ਵੀ ਹੋ ਜਾਏ ਤਾਂ ਬਿਮਾਰੀ ਬਾਰੇ ਕਿਵੇਂ ਬਚਣਾ ਹੈਗਾ, ਉਸ ਤੋਂ ਕੀ ਉਪਾਅ ਕਰਨੇ ਆ, ਉਹ ਸਾਰੀ ਨੌਲੇਜ ਦਿੱਤੀ ਜਾਂਦੀ ਹੈ। ਤੇ ਜਿਹੜਾ ਬੰਦਾ ਲੱਗਦਾ ਕਿ ਉਹਨੂੰ ਆਦੀ ਹੋ ਗਿਆ ਇੰਡੀਵਿਜੁਅਲ ਲੈਵਲ ਤੇ, ਉਹਨੂੰ ਕਿਸੇ ਚੈਸਟ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈਗਾ, ਉੱਥੇ ਕੌਂਸਲਿੰਗ ਸੈਂਟਰ ਹੁੰਦੇ ਗਏ ਠੀਕ ਹੈ, ਅੱਜ ਕੱਲ ਕੁਛ ਬਿਮਾਰ ਦਵਾਈਆਂ ਵੀ ਆ ਗਈਆਂ ਜਿਹੜਾ ਇਸ ਨੂੰ ਛੁਡਵਾਉਣ ਚ ਹੈਲਪ ਕਰਦੇ ਹੈਗੇ ਆ ਤੇ ਉਹਦੇ ਕਾਫੀ ਅੱਛੇ ਰਿਜ਼ਲਟ ਆ ਰਹੇ ਹੈਗੇ ਆ ਔਰ ਕਾਫੀ ਪੇਸ਼ੈਂਟ ਸਕਸੈਸਫੁਲ ਇਹਨੂੰ ਛੱਡ ਦਿੰਦੇ ਹੈਗੇ ਆ।
1: ਦੇਖੋ ਡਾਕਟਰ ਸਾਹਿਬ, ਇੱਕ ਗੱਲ ਜਿੱਦਾਂ ਕਹਿੰਦੇ ਕਿ ਗੰਭੀਰ ਸਿੱਟਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿਉਂਕਿ ਗੰਭੀਰਤਾ ਜਿਹੜੀ ਚੀਜ਼ ਗੰਭੀਰਤਾ ਵਾਲੀ ਆ ਉਹਨੂੰ ਗੰਭੀਰਤਾ ਨਾਲ ਹੀ ਲੈਣਾ ਚਾਹੀਦਾ ਹੈ। ਹੁਣ ਜਿੱਦਾਂ ਕਿਹਾ ਕਿ ਬਹੁਤ ਸਾਰੇ ਨੁਕਸਾਨ ਸਾਡੇ ਸਾਹਮਣੇ ਹੈ, ਜੇ ਅੱਜ ਆਪਾਂ ਇਹਦੀ ਨੁਕਸਾਨ ਦਰ ਦੀ ਜਦੋਂ ਆਪਾਂ ਗੱਲ ਕੀਤੀ ਕਿ ਕਿਹੜੇ ਕਿਹੜੇ ਬਿਮਾਰੀਆਂ ਇਹਦੇ ਨਾਲ ਹੁੰਦੀਆਂ ਨੇ, ਹੁਣ ਨੁਕਸਾਨ ਦਰ ਦੇ ਵਿੱਚ ਮੌਤ ਦਰ ਵੀ ਆ ਜਾਂਦੀ ਹੈ ਜਿਹੜੀ ਸਭ ਤੋਂ ਘਾਤਕ ਚੀਜ਼ ਹੈ। ਅੱਜ ਪਰਿਵਾਰ ਦੇ ਵਿੱਚ ਤੁਸੀਂ ਦੇਖੋ, ਪਰਿਵਾਰ ਛੋਟੇ ਹੈ, ਕੋਈ ਖੁਦਾ ਨਾ ਖਾਸਤਾ ਇੱਕ ਅੱਧੇ ਬੰਦੇ ਦਾ ਵੀ ਨੁਕਸਾਨ ਹੋ ਜਾਂਦਾ ਹੈ ਤੇ ਪਰਿਵਾਰ ਨੂੰ ਲੈਣੇ ਦੇਣੇ ਪੈ ਜਾਂਦੇ ਹੈ। ਜਦੋਂ ਆਪਾਂ ਇਹਦੀ ਨੁਕਸਾਨ ਦਰ ਦੀ ਮਾਤਰਾ ਦੇਖਦੇ ਹਾਂ ਕਿ ਕਿੰਨੇ ਕੁ ਫੀਸਦ ਤੁਹਾਡੇ ਲਿਹਾਜ਼ ਦੇ ਨਾਲ ਅੱਜ ਮੌਤ ਦਰ ਇਹਦੀ ਹੈਗੀ?
0: ਪੂਰੇ ਵਰਲਡ ਵਿਚ ਲਗਭਗ 1.2 ਬਿਲੀਅਨ ਬੰਦੇ ਜਿਹੜਾ ਨਸ਼ੇ ਦੀ ਵਰਤੋਂ ਕਰਦੇ ਆ ਸਮੋਕਿੰਗ ਦੀ ਤੰਬਾਕੂ ਦੀ, ਤੇ ਉਹਨਾਂ ਵਿਚ ਲਗਭਗ 80 ਲੱਖ ਬੰਦਿਆਂ ਦੀ ਹਰੇਕ ਸਾਲ ਤੰਬਾਕੂ ਨਾਲ ਮੌਤ ਹੋ ਜਾਂਦੀ ਹੈ ਤੇ ਇਹਨਾਂ ਵਿਚੋਂ 30 ਲੱਖ ਪ੍ਰੀ ਮੈਚਿਓਰ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਜਿਹੜੇ ਹਾਲੇ ਜਨਮੇ ਵੀ ਨਹੀਂ ਹੁੰਦੇ ਜਾਂ ਬਹੁਤ ਛੋਟੇ ਹੁੰਦੇ ਆ ਉਹਨਾਂ ਦੀ ਡੈਥ ਹੋ ਜਾਂਦੀ ਹੈਗੀ ਹੈ। ਤੇ ਆਪਾਂ ਇਹ ਲਾਉਂਦੇ ਕਿ ਮੋਟੇ ਤੌਰ ਤੇ ਹਰੇਕ 8 ਸੈਕਿੰਡ ਬਾਅਦ ਇੱਕ ਬੰਦਾ ਤੰਬਾਕੂ ਦੇ ਨਾਲ ਜੁੜੇ ਬਿਮਾਰੀ ਨਾਲ ਡੈਥ ਹੁੰਦੀ ਹੈ। ਜੇ ਇੰਡੀਆ ਵਿਚ ਲਾਏ ਜਾਵੇ ਤਾਂ ਇੰਡੀਆ ਵਿਚ ਲਗਭਗ 1.2 ਕਰੋੜ ਬੰਦੇ ਤੰਬਾਕੂ ਦੀ ਸੇਵਨ ਕਰਦੇ ਹੈਗੇ ਤੇ ਉਹਨਾਂ ਵਿਚ ਲਗਭਗ 10 ਲੱਖ ਬੰਦਿਆਂ ਦੀ ਹਰੇਕ ਸਾਲ ਮੌਤ ਹੋ ਜਾਂਦੀ ਹੈ ਠੀਕ ਹੈ। ਜੇ ਪੂਰੇ ਵਰਲਡ ਦੇ ਤੰਬਾਕੂ ਦੇ ਲਾਏ ਜਾਣ ਬੰਦੇ ਤਾਂ 12% ਸਿਰਫ ਇੰਡੀਆ ਵਿਚ ਹੀ ਹੈਗਾ। ਤੇ ਜੇ ਆਪਾਂ ਲਾਈਏ ਕਿ ਇੱਕ ਰੋਡ ਐਕਸੀਡੈਂਟ ਨਾਲ 400 ਬੰਦੇ ਦੀ ਹਰੇਕ ਸਾਲ ਮੌਤ ਹੁੰਦੀ ਹੈ, ਹਰੇਕ ਦਿਨ ਮੌਤ ਹੁੰਦੀ ਹੈ, ਤਾਂ ਤੰਬਾਕੂ ਨਾਲ ਲਗਭਗ 3700 ਬੰਦਿਆਂ ਦੀ ਹਰੇਕ ਦਿਨ ਮੌਤ ਹੁੰਦੀ ਹੈ। ਇੱਕ ਹੋਰ ਮਜ਼ੇਦਾਰ ਗੱਲ ਇਹ ਹੈ ਕਿ ਜੇ ਆਪਾਂ ਇੱਕ ਬੀੜੀ ਇੱਕ ਸਿਗਰਟ ਪੀਂਦੇ ਹੈਗੇ ਆ ਤਾਂ ਇੱਕ ਸਿਗਰਟ ਨਾਲ 14 ਮਿੰਟ ਲਾਈਫ ਘਟਦੀ ਹੈਗੀ ਹੈ। ਤੇ ਜਿਹੜੇ ਬੰਦੇ ਸਮੋਕਿੰਗ ਲਗਾਤਾਰ ਕਰਦੇ ਹੈਗੇ ਆ ਤਾਂ ਬੰਦਿਆਂ ਵਿਚ 13 ਸਾਲ ਉਮਰ ਘੱਟ ਜਾਂਦੀ ਹੈਗੀ ਹੈ ਤਾਂ ਜਨਾਨੀਆਂ ਵਿਚ 14.5 ਸਾਲ ਉਮਰ ਘੱਟ ਜਾਂਦੀ ਹੈਗੀ ਹੈ। ਤੇ ਇਸ ਤਰੀਕੇ ਨਾਲ ਤੰਬਾਕੂ ਬਹੁਤ ਹੀ ਖਤਰਨਾਕ ਚੀਜ਼ ਹੈ।

ਖੇਲਤ ਗੇਂਦ ਗਿਰੀ ਯਮੁਨਾ ਵਿੱਚ ਨਿਤ ਕਿਉਂ ਤਹਨਾ ਗਨ ਥਈਆ ਕੋਪ ਕੇ ਇੰਦ ਚੜੋ ਵਿੱਚ ਉਪਰ ਰੋਕ ਕਰ ਸਭ ਹਾ ਹਾ ਥਈਆ ਡਾਇ ਉਠਾਇ ਲਿਓ ਗਿਰ ਨਕ ਬਦ ਬੰਤ ਬਜਾਵਤ ਦੇਨ ਚਲਈਆ ਚਲਕੇ ਮੋ ਹਨੁਮਨ ਮੇ ਮਾਏ ਨਿਤ ਕਰਤ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ

ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ।

ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਇਹਨਾਂ ਦੀ ਅਰਦਾਸ ਸਮੂਹ

ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕਹਾ ਪ੍ਰਸ਼ਾਦੀ ਦੇਵ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ ਸੁਖ ਹੋਵੇ ਨਾਮ ਚੇਤਨ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

0: ਪਹਿਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇਤਾ ਹੈ ਸਤਿਗੁਰ ਸੰਤੋਖ ਕਾ ਧਰਮ ਗਿਰਥਵਾਹ ਤ੍ਰੇਤੇ ਰਸ ਜਤੇ ਕਾ ਜੋਰ ਅਗਿਰਥਵਾਹ ਦੁਆਪਰ ਰਥ ਤਪੇ ਕਾ ਕਲ ਜੁਗ
1: ਦੁਆਪਰ ਰਥ ਤਪੇ ਕਾ ਸਤ ਗਿਰਥਵਾਹ ਕਲ ਜੁਗ ਰਥ ਗਿਰ ਕਾ ਕੂੜ ਅਗਿਰਥਵਾਹ ਮਹਿਲਾ ਪਹਿਲਾ ਸ਼ਾਮ ਕਹੇ ਸਤੰਬਰ ਸਵਾਮੀ ਸਤ ਮਾਇਆ ਛੇ ਸਾਚ ਰਹੇ ਸਭ ਕੁਛ ਸਤ ਸਮਾਵੇ ਰਿ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇਲ ਪ੍ਰਾਤ ਜਾਹੇ ਨਾਨਕ ਤੋਂ ਖੰਤਰ ਪਾਗ ਜਗ ਮਹਿ ਜੋਰ ਸ਼੍ਰੀ ਚੰਦਰਾਵਲ ਕਾਨ ਕ੍ਰਿਸ਼ਨ ਜਾਗਮ ਭਇਆ ਪਾਰ ਜਾਤ ਗੋਪੀ ਲੈ ਬਿੰਦਰਾ ਬਨ ਮੈਂ ਰੰਕੀਆ ਕਰ ਮਹਿ ਬੇਦ ਅਥਰ ਬਨੁਆ ਨਾ ਉਖਦਾਏ ਲੋ ਪਿਆ ਨੀਲ ਬਸਤਰ ਲੈ ਕਪੜੇ ਪੈਰੇ ਸੁਰਖ ਪਠਾਣੀ ਅਮਲ ਕੀਆ ਚਾਰੇ ਵੇਦ ਹੋਸ ਚਾਰ ਪੜੈ ਗੁਣਾ ਤਨ ਚਾਰ ਵਿਚਾਰ ਭਾਉ ਪ੍ਰਕਰਨੀ ਸਦਾਏ ਨਾਨਕ ਮਖੰਤੁਰ ਪਾਏ ਪਾਉ

ਬੌੜੀ ਸਤਿਗੁਰੂ ਬਿਠਵਾ ਰਿਹਾ ਜੀ ਕੁਮਲੇ ਸੰਭਾਲਿਆ ਕਰ ਉਪਦੇਸ਼ ਗਿਆਨ ਖੰਡਨ ਦੀ ਹੈ ਨਿਨੇਤ ਜਗਤ ਨਿਹਾਲਿਆ ਪਸ਼ਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਬੁਣਤਾ ਮਿਲੇ ਕਿਨੇ ਵਿਚਾਰਿਆ ਹਰ ਕਿਰਪਾ ਪਾਰ ਉਤਾਰਿਆ ਹਰ ਕਿਰਪਾ ਪਾਰ ਉਤਾਰਿਆ

0: ਸ਼ਲੋਕ ਮਹਲਾ ਪਹਿਲਾ ਸਿਮਰ ਰੁਖ ਸਰਾਇਰਾ ਅਧਿਰਗਤ ਮੁਚ ਉਹ ਜੇ ਆਵੇ ਆਸ ਕਰ ਜਹਿੰਦਰਾ ਸਿਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵ ਨਾ ਕੋਏ ਧਰਤ ਰਾਜੂ ਧੁਲੀਏ ਨਿਵੇ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੇ ਸੁਣਵਾਏ ਕਿਆ ਥੀਏ ਜਰ ਦੇਖ ਸੁਧੇ ਜਾਏ ਮਹਲਾ ਪਹਿਲਾ
1: ਸੁਹਾਵਣਾ ਛੱਡ ਦੁਨੀਆ ਜਾਣਾ ਮੰਦਰ

0: ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਆਪਣਾ ਫਿਰ ਕੀਤਾ ਪਾਵਣਾ ਹੁਕਮ ਕੀਵਣ ਬਹਾਦਰਾ ਭਿੜੇ ਕਰ ਜਾਵਣਾ ਨਗਰ ਚੱਲਿਆ ਦਰ ਸਫਰ ਡਰਾਵਣਾ ਪਰ ਹੁਕਮ ਪਛੋਤਾਵਣਾ
1: ਤੇਰਾ ਸਭ ਕੋ ਪਾਇਰਾ ਨਾ ਕਿਛ ਆਦ ਸਹਿ

ਸਲੋਕ ਮਹੱਲਾ ਪਹਿਲਾ ਦਇਆ ਕਪਹਾ ਸੰਤੋਖ ਸੂਤ ਜਗੰਡੀ ਸਤਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਣ ਲੱਗੇ ਨਾ ਇਹ ਜਲੇ ਨਾ ਜਾਏ ਧਨ ਸਮਾਨ ਸਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕਣ ਚੜਾਈਆ ਗੁਰੂ ਬ੍ਰਹਮਣ ਥਿਆ ਉਹ ਮੂਆ ਉਹ ਝੜ ਪਿਆ ਵੇ

0: ਭੁਕਤੀਏ ਬਾਮਣ ਵਟਿਆਏ ਕੁੰਭ ਕਰਾਰਨ ਖਾਇਆ ਸਭ ਕੋ ਅਖੇ ਪਾਏ ਹੋਏ ਪ੍ਰਾਣਾ ਸੁੱਟੀਏ ਪੀ ਫਿਰ ਪਏ ਹੋਰ ਨਾਨਕ ਤਗ ਨ ਟੁੱਟਈ ਜੇ ਤਗ ਹੋਵੇ ਜੋਰ ਮਹਲਾ ਪਹਿਲਾ ਨਾਇ ਮੰਨਿਆ ਪਿਆ ਜੈ ਸਲਾਹੀ ਸਖ ਸੂਤ
1: ਤਗਨ ਇੰਦਰੀ ਤਗਨ ਨਾਰੀ ਭਲਕੇ ਥੁੱਕ ਪਵੈਨ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗਾ ਪੇ ਵਤੈ ਵੜ ਧਾਗੇ ਅਵਰਾ ਕਰਤੈ ਲੈ ਪਹਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ
0: ਸੁਣੇ ਕੋ ਲੋਕੈ ਵੜਾ ਸੁਜਾਨ ਪੌੜੀ ਸਾਹਿਬ ਹੋਏ ਦਿਆਲ ਸਾਈ ਘਰ ਕਰਾਏ ਸੀ ਸੋ ਸਿੰਘ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ

ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕ੍ਰਿਸ਼ਨ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਇਆ ਪ੍ਰਮਾਣ ਤੱਕ ਉਸਨੇ ਕੰਮ ਹਲ ਪਾਏ ਸੀ ਉਸਨੇ ਭਾਵੇਂ ਸੁਣ ਦੇ ਮਨੁੱਖ ਦਿਆ ਸੋ ਫਲ ਪਾਏ ਸੀ ਦਾਦਰ ਕੇ ਪੈਦਾ ਜਾਏ ਸੀ ਦਾਦਰ ਕੇ ਪੈਦਾ ਜਾਏ ਸੀ।

0: ਸਲੋਕ ਮਹਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਾਸਤ ਜਾਣੀਏ ਪਿਤਰੀ ਚੋਰ ਕਰੇ ਵੱਡੀਆ ਹੈ ਹੱਥ ਲਾਲ ਕੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨੇਤ੍ਰਿਤ ਹੋਏ ਖੁਵਾਰ ਸੋਚੇ ਇਹ ਨਾ ਕੀਏ ਬੈਂਜ ਪਿੰਡਾ ਥੋਏ ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣ ਪਾਉਣ ਵੇ।

ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰੂ ਸਵਾਰਿਆ ਕੋਠੇ ਮੰਡਪ ਮਾੜੀਆਂ ਲਏ ਬੈਠੇ ਕਰਤਾ ਸਾਰਿਆ ਚੀਜ਼ ਕਰਨ ਮਨ ਭਖਦੇ ਹਰ ਬਜਨ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਿਹਨਤ ਕਰਨ ਵੇ ਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ ਜਿੱਥੇ ਜਾਏ।

ਲੋਕ ਮਹਲਾ ਪਹਿਲਾ ਜੇਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅਨ ਕਹਿ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜੇ